0: ਕੋਸ਼ਿਸ਼ ਕਰਾਂਗੇ ਪੰਜਾਬੀ ਦੇ ਵਿੱਚ ਥੋੜਾ ਬੋਲਾਂਗੇ। ਸਾਨੂੰ ਮਾਫੀ ਦਿਓ, ਜ਼ਿਆਦਾ ਪੰਜਾਬੀ ਨਹੀਂ ਆਉਂਦਾ, ਅਸੀਂ ਕੁਝ ਕਹਿਣਾ ਚਾਹੁੰਦੇ। ਜੇ ਤੁਸੀਂ ਧਿਆਨ ਜੇ ਸਿਮਰਨ ਕਰਨਾ ਹੈ, ਮੈਡੀਟੇਸ਼ਨ ਕਰਨਾ, ਕਈ ਤਰੀਕੇ ਨਾਲ ਕਰ ਸਕਦੇ। ਵੈਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪਵੇ ਨ ਸਕੇ ਕਾਲ। ਇੱਕ ਜਪਾ ਹੈ, ਸਾਰੇ ਸੰਗਤ ਕੱਥੇ ਬੋਲ ਸਕਦੇ, ਸਾਰੇ ਸੰਗਤ ਕੱਥੇ ਜਪ ਕਰ ਸਕਦੇ, ਪਰ ਇੱਕ ਸੁਣ ਸਕਦੇ। ਜੇ ਤੁਸੀਂ ਸੰਗਤ ਦੇ ਵਿੱਚ ਬੈਠਣਾ ਹੈ, ਧਿਆਨ ਨਾਲ ਸੁਣੋ, ਅੱਖ ਬੰਦ ਕਰਕੇ ਦੋਨੋ ਕੰਨ ਤੋਂ ਸੁਣੋ ਆਵਾਜ਼ ਜਿਹੜੀ ਆ ਰਹੀ, ਕਿਉਂਕਿ ਅਸੀਂ ਕਈ ਸ਼ਬਦ ਲਾਈਟ ਹੈ, ਕਈ ਸ਼ਬਦ ਸਿੰਪਲ, ਮਤਲਬ ਲਾਈਟ ਟਿਊਨ ਹੈ, ਕੋਈ ਕਲਾਸੀਕਲ ਰਾਗ ਵਿੱਚ ਨਹੀਂ ਹੈ, ਉਹ ਈਜ਼ਲੀ ਬੋਲ ਸਕਦੇ ਨਾਲ ਇਕੱਥੇ, ਪਰ ਕਈ ਸ਼ਬਦ ਥੋੜਾ ਔਖਾ ਟਿਊਨ ਹੈ। ਤੁਸੀਂ ਸੁਣ ਸਕਦੇ, ਧਿਆਨ ਨਾਲ ਸੁਣ ਸਕਦੇ, ਔਰ ਪੂਰਾ ਉਹਦਾ ਪਿਆਰ ਔਰ ਬਖਸ਼ਿਸ਼ ਮਿਲ ਸਕਦੇ ਜਸਟ ਬਾਈ ਲਿਸਨਿੰਗ। ਦਿਸ ਦ ਸੀਕ੍ਰੇਟ ਦੈਟ ਦੇ ਟੀਚ ਯੂ ਵੈਨ ਯੂ ਲਰਨ ਹਾਊ ਟੂ ਹੀਅਰ ਔਰ ਲਿਸਨ ਟੂ ਗੁਰਬਾਨੀ ਐਂਡ ਚੈਂਟ ਐਂਡ ਸਿੰਗ ਐਂਡ ਸਿਟ ਇਨ ਅ ਸੰਗਤ ਇਜ਼ ਦੈਟ ਯੂ ਸਿਟ ਵਿਦ ਅ ਸਟ੍ਰੇਟ ਸਪਾਈਨ, ਯੂ ਕਲੋਜ਼ ਯੂਰ ਆਈਜ਼, ਐਂਡ ਇਫ ਯੂ ਕੈਂਟ ਚੈਂਟ ਅਲੋਂਗ, ਇਫ ਇਟਸ ਡਿਫੀਕਲਟ ਟੂ ਸਿੰਗ ਅਲੋਂਗ, then you listen to the words that are being created. With both of your ears, you consciously hear the sound going into your ears, and it will change you, and it will alter your life and your consciousness. So please, with love, we're asking, with respect, we're asking to join us in this way. Sit straight, and let's have an experience, not just sit idly. So if you can sing and chant with us, then do so, and if not, sit straight and meditate and listen to the words and let them affect you. Both are equally valuable.
1: The Babaji that was doing katha before we came was talking about how your mind is like a horse, right? Kode de utte chadh jande hai, and we ride the horse, we control where the horse goes. It's not already like that, you have to make it like that. That's the test. You can either slip off the horse and fall, and the horse will ride you, or you can control the direction of the horse. Mind is your slave, if you make it, or you are your mind's slave. So what we're talking about, listening with the correct posture,
2: bilkul sidha baith ke chaukri maar ke paave jithe jehde aasane ch baithna chahunde ho tusi baitho, lekin ਬਿਲਕੁਲ ਸਰੀਰ ਹਿਲਾਣਾ ਨਹੀਂ ਹੈ, ਅੱਖ ਬੰਦ ਕਰੋ, ਆਪਣਾ ਅੰਦਰ ਦੇਖੋ, ਔਰ ਤੁਸੀਂ ਆਪਣਾ ਮਨ, ਵਟਐਵਰ ਯੂਰ ਮਾਈਂਡ ਸੈਜ਼, ਜੋ ਤੁਹਾਡੇ ਮਨ ਕਹਿੰਦੇ ਹੈ, ਤੁਸੀਂ ਉਹ ਸੁਣੋ, ਔਰ ਤੁਸੀਂ ਦੇਖੋ ਮਨ ਕੀ ਹੈ, ਮਨ ਕਿਹੜੀ ਚੀਜ਼ ਹੈ। ਅਗਰ ਤੁਸੀਂ ਕਦੀ ਇਤਨਾ ਟਾਈਮ ਨਹੀਂ ਲੈ ਲਿਆ ਕਿ ਮੈਂ ਬੈਠ ਕੇ ਆਪਣਾ ਮਨ ਸੁਣਾਂਗਾ, ਜੋ ਮੈਂ ਮੇਰਾ ਮਨ ਕਹਿੰਦਾ ਮੈਂ ਸੁਣਾਂਗਾ, ਤੇ ਤੁਸੀਂ ਕਦੀ ਦੇਖ ਨਹੀਂ ਸਕਦੇ ਮਨ ਕੀ ਹੈ। ਜਿਹੜੇ ਕਲਾਸੀਕਲ ਰਾਗਾ ਹੈਗੇ ਆ, ਰਾਗਾਂ ਜਿਹੜੇ ਹੈਗੇ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਹੈਗੇ ਆ, ਇੱਕ ਵਿਦਿਆ ਹੈ, ਔਰ ਹਰ ਇੱਕ ਨੂੰ ਥੋੜ੍ਹੇ ਆ ਸਕਦੇ ਆ, ਬਹੁਤ ਮੁਸ਼ਕਲ, ਇੱਕ ਜ਼ਿੰਦਗੀ ਦੇਣੀ ਪੈਂਦੀ ਹੈ ਇਸ ਚੀਜ਼ ਨੂੰ। ਤਾਂ ਹੀ ਇਸ ਨਵੇਂ ਦੁਨੀਆਂ ਜਿਹੜੇ ਬਹੁਤ ਵੈਸਟਰਨਾਈਜ਼ ਦੁਨੀਆਂ ਹੋ ਗਿਆ, ਉਹ ਜ਼ਿਆਦਾ ਲੈਂਦੇ ਨੇ ਕਲਾਸੀਕਲ ਗੁਰਬਾਣੀ ਕੀਰਤਨ ਜੋ ਹੁੰਦਾ ਹੈ ਨਾ, ਉਹ ਮੁਸ਼ਕਲ ਚੀਜ਼ ਹੈ, ਕੋਈ ਸੌਖੀ ਚੀਜ਼ ਨਹੀਂ ਹੈ, ਮਹਿੰਗੀ ਹੈ, ਬਹੁਤ ਮਹਿੰਗੀ ਹੈ। ਜਿਹਨੂੰ ਸਮਝਦਾ ਹੈ ਉਹਨੂੰ ਬੜਾ ਆਨੰਦ ਮਿਲਦਾ, ਜਿਹਨਾਂ ਨੂੰ ਨਹੀਂ ਸਮਝ ਆਉਂਦੀ ਹੈ ਬਸ ਕਹਿੰਦੇ ਐਵੇਂ ਅਲਾਪ ਕਰੀ ਜਾਂਦਾ, ਆ ਊ ਆ, ਹੈ ਨਾ, ਗੱਲ ਸਹੀ ਹੈ ਕਿ ਨਹੀਂ? ਕਿਸੇ ਨੂੰ ਇਸ ਤਰ੍ਹਾਂ ਦਾ ਮਹਿਸੂਸ ਆ ਗਿਆ ਕਦੀ ਵੀ ਇਹ ਬੰਦਾ ਕੀ ਕਰੀ ਜਾਂਦਾ, ਤਾਨਾ ਤੂੰ ਸਾ ਗਾ ਮਾ ਪਾਪਾ ਮਾਰੇਗਾ, ਇਸ ਤਰ੍ਹਾਂ ਬੋਲਦੇ ਹਨ ਨਾ? ਪਰ ਇੱਕ ਵਿਦਿਆ ਹੈ, ਔਰ ਇਸ ਤਰ੍ਹਾਂ ਦੀ ਚੀਜ਼ ਨੂੰ ਭਾਵੇਂ ਤੁਸੀਂ ਕਦੀ ਕੋਈ ਉਸਤਾਦ ਤੋਂ ਨਹੀਂ ਸਿੱਖਿਆ ਹੋਇਆ ਪਰ ਇਸ ਚੀਜ਼ ਸਿੱਖ ਸਕਦੇ ਆ ਅਗਰ ਤੁਸੀਂ ਸੁਣੋਗੇ ਬਸ ਆਪਣਾ ਅੰਦਰ ਜਾਓ ਆਪਣਾ ਅੱਖਾਂ ਬੰਦ ਕਰਕੇ ਭਾਵੇਂ ਇਸ ਜਗ੍ਹਾ ਤੇ ਆਪਣਾ ਅੱਖ ਲਗਾਓ ਪਿੱਠ ਸਿੱਧਾ ਕਰਕੇ ਬਿਲਕੁਲ ਸਿੱਧਾ ਹੋ ਕੇ ਜਿੱਦਾਂ ਬਿਲਕੁਲ ਸੰਤ ਮਹਿਮਾ ਬੈਠਦੇ ਆ ਨਾ ਉਦਾਂ ਹੀ ਬਣ ਜਾਓ ਤੇ ਸਾਰੇ ਸੰਤ ਹੈ ਸਾਡੇ ਜੋ ਉਸਤਾਦ ਜੀ ਹੈਗੇ ਆ ਉਹ ਕਹਿੰਦੇ ਆ ਵਟ ਇਜ਼ ਅ ਹੋਲੀ ਮੈਨ I say a holy man is someone who has holes. Everybody has 9 holes, so everybody is a holy man. Nose, eyes, ears, mouths, dasam dwar, the other two, you know what they are. You have them, everybody has it. You are all holy. Just man jeeta jagjeet, right?
0: Shabad jehde bolange dasam paatshah da bani to ਚੰਦੀ ਦੀ ਵਾਰ ਕਿੰਨੀ ਤੇਰਾ ਅੰਤ ਨਾ ਪਾਇਆ ਪਹਿਲਾਂ ਪੁਰਾਤਨ ਸਮੇਂ ਦੇ ਵਿੱਚ ਇਸ ਸ਼ਬਦ ਕਹਿੰਦੇ ਗਏ ਦੁਰਗਾ ਦੀ ਵਾਰ ਚੰਦੀ ਦੀ ਵਾਰ ਦੋਨੋਂ ਇੱਕੋ ਬਾਣੀ ਹੈ ਔਰ ਇਹ ਰਾਗ ਦੁਰਗਾ ਦੇ ਵਿੱਚ ਗਾਵਾਂਗੇ
2: ਤੁਸੀਂ ਸਾਡੇ ਨਾਲ ਗਾਓ ਜਾਂ ਸੁਣੋ ਜਿਹੜੇ ਅਸੀਂ ਸਾਰੇ ਸੰਗਤ ਇਕੱਠੇ ਬੋਲਾਂਗੇ ਜੋ ਨਹੀਂ ਗਾਉਂਦੇ ਹੈ ਜਿਹੜੇ ਨਹੀਂ ਗਾਉਂਦੇ ਉਹ ਸੁਣੋ ਜ਼ਰੂਰ ਔਰ ਧਿਆਨ ਨਾਲ ਸੁਣੋ ਦੋਨੋਂ ਕੰਨਾਂ ਦੇ ਨਾਲ

ਮਹਿਮਾ ਦੇ ਬਾਰੇ ਦੱਸਣਾ ਚਾਹੁੰਦੇ ਹਾਂ ਕਿ ਭਾਈ ਜਪਜੀ ਸਾਹਿਬ ਦੀ ਬਾਣੀ ਦੀ ਕਿਤਨੀ ਮਹਿਮਾ ਹੈ। ਸੂਰਜ ਪ੍ਰਕਾਸ਼ ਦੀਆਂ ਕੁਝ ਪੰਕਤੀਆਂ ਦਾਸ ਆਪ ਜੀ ਨੂੰ ਸਰਵਣ ਕਰਾਏਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਕਿਹਾ, ਪੰਕਤੀਆਂ ਨੇ ਸੂਰਜ ਪ੍ਰਕਾਸ਼ ਦੀਆਂ, ਸ਼ੁੱਧ ਸੁਣਾਏ ਰਜਾਵੇ ਮੋਹੀ। ਕੋਈ ਸਿੱਖ ਉੱਠੇ ਸ਼ੁੱਧ ਤੇ ਚਿੱਤ ਜੋੜ ਕੇ ਜਪਜੀ ਦਾ ਪਾਠ ਸੁਣਾ ਕੇ ਭਾਈ ਮੈਨੂੰ ਰਜਾ ਲਵੇ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ। ਇਹ ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ, ਸ਼ੁੱਧ ਸੁਣਾਏ ਰਜਾਵੇ ਮੋਹੀ, ਮਨ ਵਾਂਛਤ ਫਲ ਪ੍ਰਾਪਤ ਹੋਈ। ਨੈ ਅਦੇ ਵਸਤੂ ਪੁਨ ਕੌਣ, ਜਿਮ ਜਾਂਚੇ ਹਮ ਦੇਹੇ ਤੋਨ। ਇਹ ਮਹਾਰਾਜ ਜੀ ਨੇ ਜਪਜੀ ਸੁਣਨ ਤੋਂ ਪਹਿਲਾਂ ਇਹ ਆਖਿਆ ਹੈ, ਕੋਈ ਮੈਨੂੰ ਸ਼ੁੱਧ ਤੇ ਚਿੱਤ ਜੋੜ ਕੇ ਜਪਜੀ ਦਾ ਪਾਠ ਸੁਣਾਵੇ, ਭਾਈ ਦੁਨੀਆਂ ਦੀ ਕੋਈ ਵਸਤੂ ਮੰਗੇਗਾ ਉਹ ਸਿੱਖ ਨੂੰ ਮਿਲੇਗੀ। ਅਖ ਸਤਨਾਮ। ਸਤਸੰਗ ਜੀ, ਕਿ ਗੁਰੂ ਸਾਹਿਬ ਰੋਜ਼ ਇੰਜ ਕਹਿੰਦੇ ਸਨ, ਸਿੱਖ ਨੂੰ ਜਪਜੀ ਸੁਣਾਓ।

ਬਾਣੀ ਚਿੱਤ ਜੋੜ ਕੇ ਜਦੋਂ ਸੁਣਾਵੇ। ਇਹ ਪਾਠ ਸੁਣਨ ਤੋਂ ਪਹਿਲਾਂ ਬਚਨ ਕੀਤਾ ਸੀ, ਜੋ ਸਿੱਖ ਮੰਗੇਗਾ ਮੈਂ ਦਿਆਂਗਾ, ਤੇ ਇਤਿਹਾਸ ਲਿਖਦਾ ਕਿ ਗੁਰੂ ਮਹਾਰਾਜ ਨੇ ਜਦੋਂ ਨਜ਼ਰ ਮਾਰੀ, ਹੁਣੇ ਤੁਸੀਂ ਕਵੀ ਦੀਆਂ ਲਾਈਨਾਂ ਸੁਣੀਆਂ ਨੇ, ਚਿੱਤ ਜੁੜ ਗਿਆ ਜਦੋਂ ਜਪਜੀ ਦੇ ਵਿੱਚ ਸਤਿਗੁਰ ਸੋਚਣ, ਇਹਨੂੰ ਕੀ ਦੇਈਏ, ਮਾਇਆ ਦੇਈਏ, ਹੀਰੇ ਮੋਤੀ ਦੇਈਏ ਜਾਂ ਦੁਨੀਆਂ ਦਾ ਰਾਜਾ ਬਣਾ ਦੇਈਏ। ਇੱਕ ਵਾਰੀ ਆਖੋ ਸਤਨਾਮ, ਪਰ ਇੰਜ ਪ੍ਰੇਮ ਨਾਲ ਜਪਜੀ, ਪੜਨ ਬਦਲੇ ਹੀਰੇ ਮੋਤੀ ਰਾਜ ਭਾਗ ਸਭ ਛੋਟਾ ਹੈ, ਇਹਦੇ ਬਦਲੇ ਇਹ ਚੀਜ਼ਾਂ ਤੁੱਛ ਨੇ। ਇੱਕ ਗੱਦੀ ਵੱਡੀ ਗੁਰੂ ਨਾਨਕ ਦੀ, ਇਹ ਦੇ ਦੇਈਏ ਨਹੀਂ ਤੋਟਾ ਹੈ। ਸਤਿਗੁਰੂ ਜੀ ਨਜ਼ਰ ਮਾਰੀ, ਮਾਇਆ ਵੀ ਛੋਟੀ ਹੈ, ਰਾਜ ਭਾਗ ਵੀ ਛੋਟਾ, ਹੀਰੇ ਮੋਤੀ ਵੀ ਛੋਟੇ ਨੇ। ਇਸ ਜਪਜੀ ਦੀ ਬਾਣੀ ਚਿੱਤ ਜੋੜ ਕੇ ਸੁਣਾ ਰਿਹਾ ਤੇ ਇਹਦੇ ਬਦਲੇ ਗੁਰੂ ਨਾਨਕ ਦੀ ਗੱਦੀ ਦੇ ਦੇਣੀ। ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ ਨੇ ਕਿ ਸਤਿਗੁਰੂ ਉਹ ਗੱਦੀ ਦੇਣ ਲਈ ਚਰਨ ਉਠਾਏ ਨੇ ਕਿ ਅੱਜ ਇਹ ਗੱਦੀ ਤੇ ਭਾਈ ਗੋਪਾਲੇ ਨੂੰ ਵਾ ਦੇਣਾ। ਪਿਆਰ ਨਾਲ ਆਖੋ ਸਤਨਾਮ, ਪਰ ਕਹਿੰਦੇ ਮਾਇਆ ਵਰਤ ਗਈ। ਭਾਈ ਗੋਪਾਲਾ ਜੀ ਕਹਿਣ ਲੱਗੇ ਮਨ ਵਿੱਚ ਕਿ ਪਾਠ ਸੁਣਨ ਤੋਂ ਪਹਿਲੇ ਤੇ ਕਹਿੰਦੇ ਸੀ ਜੋ ਮਨ ਬਾਂਚਤ ਫਲ ਮੈਂ ਦਿਆਂਗਾ, ਤੇ ਹੁਣ ਇੰਜ ਲੱਗਦਾ ਜਿਵੇਂ ਸਤਿਗੁਰੂ ਜੀ ਤੁਰ ਚੱਲੇ ਨੇ, ਉੱਠ ਕੇ ਤੁਰਨ ਲੱਗੇ ਨੇ, ਤੇ ਮਨ

ਬਾਅਦ ਘੋੜਾ ਤੇ ਕਾਠੀ ਇਹ ਮੰਗਾਂਗਾ। ਸਤਸੰਗ ਜੀ, ਇੱਕ ਗੁਰੂ ਹਰਗੋਬਿੰਦ ਜੀ ਦਾ ਸਿੱਖ ਹੋਇਆ ਭਾਈ ਸੁਭਾਗਾ। ਇਹਦਾ ਇੰਨਾ ਕੁ ਪਿਆਰ ਸੀ ਗੁਰੂ ਘਰ ਦੇ ਨਾਲ ਕਿ ਇਹਨੇ 5 ਘੋੜੇ 125,000 ਦੇ ਗੁਰੂ ਹਰਗੋਬਿੰਦ ਜੀ ਦੇ ਚਰਨਾਂ 'ਚ ਭੇਟਾ ਕੀਤੇ ਸੀ ਤੇ ਸਤਿਗੁਰ ਨੇ 1 ਘੋੜਾ ਆਪਣੇ ਲਈ ਰੱਖਿਆ ਸੀ, 1 ਘੋੜਾ ਭਾਈ ਗੁਰਦਿੱਤਾ ਜੀ ਨੂੰ ਦਿੱਤਾ ਸੀ, 1 ਘੋੜਾ ਭਾਈ ਵਿਧੀ ਚੰਦ ਜੀ ਨੂੰ, 1 ਘੋੜਾ ਪੈਂਦੇ ਖਾਨ ਤੇ 5ਵਾਂ ਘੋੜਾ

ਸੱਚੇ ਪਾਤਸ਼ਾਹ ਜੀ ਉਹ ਪੰਜਵਾਂ ਘੋੜਾ ਭਾਈ ਸੁਭਾਗੇ ਵਾਲਾ ਕਾਠੀ ਸਮੇਤ ਮੈਨੂੰ ਦੇ ਦੇਣ। ਆਖੋ ਸਤਨਾਮ। ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਗੱਦੀ ਤੇ ਵਾਪਸ ਬਹਿ ਗਏ ਤੇ ਮਨ ਵਿਚ ਕੀ ਸੋਚਦੇ ਨੇ, ਇਹ ਸਿੱਖ ਦੀ ਬਿਰਤੀ ਕਿੱਥੇ ਟਿਕ ਗਈ ਆ ਕੇ। ਜਬੈ ਪਿੱਖੋ ਗੁਰ ਚਰਨ ਉਠਾਇਓ, ਜਦੋਂ ਮਹਾਰਾਜ ਨੇ ਗੱਦੀ ਦੇਣ ਲਈ ਚਰਨ ਉਠਾਏ, ਇਹ ਸੂਰਜ ਪ੍ਰਕਾਸ਼ ਦੀਆਂ ਪੰਕਤੀਆਂ। ਪ੍ਰਭ ਮਾਇਆ ਨੇ ਤਬ ਵਿਚ ਲਾਇਓ, ਸਮਝਿਓ ਹਿਰਦੇ। ਉਹ ਭਾਈ ਗੋਪਾਲਾ ਆਪਣੇ ਹਿਰਦੇ ਚ ਕੀ ਸਮਝਦਾ, ਸਮਝਿਓ ਹਿਰਦੇ ਗੁਰੂ ਅਬ ਚਲੇ, ਤੇ ਗੁਰੂ ਮਹਾਰਾਜ ਚਲੇ ਨੇ। ਸੁਨੇ ਸਲੋਕ ਨਾ ਸਭ ਫਲ ਫਲੇ, ਮੈਨੂੰ ਕਿਵੇਂ ਕੀ ਦੇਣਗੇ। ਜਿਹੜੀ ਚਿੱਤ ਜਪਜੀ ਚ ਜੁੜਿਆ ਸੀ ਉਹ ਉਖੜ ਗਿਆ। ਆਖੋ ਸਤਨਾਮ। ਤੇ ਗੁਰੂ ਮਹਾਰਾਜ ਦਾ ਜੋ ਅੰਦਰ ਫੁਰਨਾ ਸੂਰਜ ਪ੍ਰਕਾਸ਼ ਦਰਜ ਕੀਤਾ।

हाथ से डम सुख बता।

ਆਪਣਾ ਜ਼ਿਕਰ ਦੱਸਿਆ ਗਿਆ। ਇਹ ਕਿਰਪਾ ਮੇਰੇ ਤੇ ਕਹਿੰਦੀ ਜ਼ਿੰਦਗੀ ਚ ਇੱਕ ਵਾਰੀ ਹੋਈ ਹੈ, ਇਹ ਬਖਸ਼ਿਸ਼, ਇਹ ਰਹਿਮਤ। ਕਿਉਂਕਿ ਕੈਨੇਡਾ ਤੋਂ 15-20 ਟੈਚੀ ਕੱਪੜਿਆਂ ਦੇ ਭਰ ਕੇ ਮਾਇਆ ਦਾ ਦਸਵੰਧ ਲੈ ਕੇ ਸੰਗਤ ਉਹਨਾਂ ਨੂੰ ਮਨ ਦੀ ਸਤਿਕਾਰ ਕਰਦੀ, ਜੋ ਮਾਇਆ ਦਿੰਦੀ ਘਰ ਨਹੀਂ ਵਰਤਦੇ, ਰੱਖੀ ਜਾਂਦੇ। ਤੇ ਭੈਣ ਨਾਨਕੀ ਨਾਲ ਬੜਾ ਪਿਆਰ ਹੈ ਬੀਬੀ, ਬਾਬਾ ਨਾਨਕ ਜੀ ਦੀ ਭੈਣ ਨਾਲ। ਆ ਜਿਹੜੀ ਬਾਬਾ ਨੰਦ ਸਿੰਘ ਜੀ ਸੱਦ ਸੁਣਦੇ ਸੀ

ਦੱਸੇ ਕਿ ਮੈਂ ਪਹਿਲੇ ਆਇਆ ਵਾ, ਆਖੋ ਸਤਨਾਮ ਮੱਖਣ ਦਾ ਪੇੜਾ ਹੁਣ ਤੇ ਆ ਬੜਾ ਵੈਰਾਗ। ਤੇ 15-20 ਟੈਚੀ ਵਸਤਰਾਂ ਦੇ ਨਵੇਂ ਸੂਟਾਂ ਦੇ ਮਾਇਆ ਬਿਆੰਤ। 3 ਦਿਨ ਲਗਾਤਾਰ ਸੁਲਤਾਨਪੁਰ ਲੋਧੀ ਭੈਣ ਨਾਨਕੀ ਦੇ ਅਸਥਾਨ ਦੇ ਕੋਲ ਤਕਰੀਬਨ 150 ਪਰਿਵਾਰ ਅਤ ਗਰੀਬ, ਇਕੱਲੇ ਇਕੱਲੇ ਪਰਿਵਾਰ ਜਾ ਕੇ ਨਾ ਕਾਪੀ ਪੈਨਸਲ ਲੈ ਕੇ, ਕਿਉਂਕਿ ਬਾਹਰ ਦੇ ਲੋਕੀ ਸਿਸਟਮ 'ਚ ਕੰਮ ਕਰਦੇ। ਉਹਨੂੰ ਪੁੱਛਿਆ, ਦੱਸ ਤੈਨੂੰ ਕੀ ਚਾਹੀਦਾ? ਕਿਸੇ ਕਿਹਾ ਜੀ ਘਰ 'ਚ ਨਲਕਾ ਨਹੀਂ, ਕਿਸੇ ਕਿਹਾ ਜੀ ਸਾਡੇ ਘਰ ਸਾਈਕਲ ਨਹੀਂ, ਬੱਚੇ ਕਹੇ ਕੁਝ ਕਿਹਾ ਕਹੇ ਨਹੀਂ ਕੁਝ। ਤੇ 2 ਦਿਨ 12 ਬੰਦਿਆਂ ਦੀ ਟੀਮ ਨਾਲ ਬੀਬੀ ਇਹ ਸਾਰਾ ਵੇਖਦੀ ਰਹੀ 150 ਘਰ ਨੂੰ ਕੀ ਕੀ ਚਾਹੀਦਾ। ਫਿਰ 3 ਦਿਨ ਟੈਚੀ ਲੈ ਕੇ ਜੋ ਜੋ ਹੋਰ ਸਮਾਨ ਕਿਸੇ ਕਿਸੇ ਲਿਖਾਇਆ ਉਹ ਸਾਰਾ ਕੁਝ ਇੱਕ ਇੱਕ ਨੂੰ ਲੈ ਕੇ ਦਿੱਤਾ। ਤੇ ਮੈਂ ਕਿਹਾ ਇਹ ਕਿਉਂ? ਕਹਿੰਦੇ ਮੇਰਾ ਮਨ ਸੀ ਕਿ ਭੈਣ ਨਾਨਕੀ ਦੇ ਨੇੜੇ ਨੇੜੇ ਜੋ ਰਹਿੰਦਾ ਉਹਨਾਂ ਦੀ ਲੋੜ ਵਿੱਚ ਮੇਰੀ ਹਾਜ਼ਰੀ ਲੱਗੀ, ਐਡਾ ਪਿਆਰ ਭੈਣ ਨਾਨਕੀ ਨੇ। ਅੱਖ ਸਤਨਾਮ, ਇਹ ਗੁਣ ਲਿਓ ਵੀ ਕਿਤੇ ਕਿਤੇ ਜਿੱਥੇ ਜਿੱਥੇ ਮਨ ਵੇਚਿਆ ਤੇ ਫਿਰ ਉਹਦੀਆਂ ਡੂੰਘਾਈਆਂ। ਆਖੋ ਸਤਨਾਮ। ਉਹ ਮੈਂ ਖੁਦ ਵੀਡੀਓ ਟੇਪ ਵੇਖੀ, ਉਹ ਜਦੋਂ ਗਏ ਸੁਲਤਾਨਪੁਰ ਲੋਧੀ ਤੇ ਸਾਰੀ ਟੇਪ ਲੱਥੀ ਏ, ਇਕੱਲੇ ਇਕੱਲੇ ਘਰ ਨੂੰ ਪੁੱਛਦੇ ਪਏ ਨੇ ਕੀ ਚਾਹੀਦਾ ਤੁਹਾਨੂੰ। ਫਿਰ ਹਰ ਘਰ ਨੂੰ 3 ਦਿਨ ਲੱਗੇ ਭਾਵ

ਦੇ ਨਾਨਕ ਦੇ ਪਿਆਰੇ ਆਖੋ ਸਤਨਾਮ ਕਹਿਣ ਤੋਂ ਭਾਵ ਉਹਨਾਂ ਨੂੰ ਆਪਣੇ ਜੀਵਨ ਵਿੱਚ ਇੱਕ ਵਾਰੀ ਇਹਦੀ ਪ੍ਰਾਪਤੀ ਹੋਈ ਪ੍ਰਤੱਖ ਆਖੋ ਸਤਨਾਮ ਇਸ਼ਾਰਾ ਲਿਓ ਪੜ੍ਹ ਲਈਏ ਦੋ ਮਿੰਟ

ਉਹਦਾ ਜ਼ਿਕਰ ਸੁਣ ਕੇ ਰੰਗ ਲਾਇਓ। ਰੰਗਿਆਂ ਦਾ ਜ਼ਿਕਰ ਕੁਦਰਤੀ ਸਾਹਮਣੇ ਆ ਜੇ, ਬੋਲਿਆ ਜਾਂਦਾ ਉਹਦਾ ਭਾਵ ਲੈਣਾ, ਕਿਤੇ ਸਤਿਗੁਰੂ ਕਿਰਪਾ ਕਰ। ਇਹੋ ਜਿਹਾ ਪਿਆਰ ਪ੍ਰੇਮ ਸਾਨੂੰ ਹੀ ਹੋ। ਉਦਾਸ ਬੇਨਤੀ ਕਰ ਰਿਹਾ ਸੀ, ਸ਼ਬਦ ਦਰਸ਼ਨ, ਸੁਪਨ ਦਰਸ਼ਨ, ਪ੍ਰਤੱਖ ਦਰਸ਼ਨ ਤੇ ਚੌਥੇ ਨੇ ਚਿੱਤਰ ਦਰਸ਼ਨ। ਅਮਰੀਕਾ ਦਾ ਸ਼ਹਿਰ ਹੋਵੇ ਤੇ ਗੁਰੂ ਰਾਮਦਾਸ ਦੇ ਘਰ ਦੀ ਚਿੱਤਰ ਲੱਗਾ ਹੋਵੇ, ਉਹਨੂੰ ਇੱਕ ਮਿੰਟ ਵੇਖੀ ਜਾਓ ਤੇ ਕੀ ਯਾਦ ਆਏਗਾ? ਤੁਹਾਡੀ ਯਾਦ ਪਹੁੰਚ ਜਾਏਗੀ ਗੁਰੂ ਰਾਮਦਾਸ ਦੇ ਘਰ। ਆਖੋ ਸਤਨਾਮ, ਚਿੱਤਰ ਚ ਵੀ ਤਾਕਤ। ਇਹਦੇ ਚ ਵੀ ਤਾਕਤ, ਭਾਵੇਂ ਕਿਸੇ ਹੋਰ ਧਰਮ ਵਾਂਗ ਚਿੱਤਰ ਦੇ ਮੁੱਖ ਤੇ ਅਸੀਂ ਕੋਈ ਲੱਡੂ ਬਰਫੀ ਇਹ ਕਿਰਿਆ ਨਹੀਂ ਕਰਨੀ। ਕੇਵਲ ਚਿੱਤਰ ਲੱਗਾ ਹੋਵੇ, ਸਾਈਂ ਵੀ ਯਾਦ ਦਿਵਾਉਂਦਾ ਹੈ। ਅਜਾਇਬ ਘਰ ਕਿਉਂ ਬਣੇ? ਕਿ ਇਹਨਾਂ ਚਿੱਤਰਾਂ ਨੂੰ ਵੇਖ ਕੇ ਸਾਨੂੰ ਆਪਣੇ ਪਿਤਾ ਪੁਰਖਾਂ ਦੀਆਂ ਕੁਰਬਾਨੀਆਂ ਯਾਦ ਆਉਣ ਤੇ ਹੋਰ ਰੰਗ ਲੱਗੇ। ਇਹਨਾਂ ਚ ਤਾਕਤ। ਬਾਬੇ ਟਨਲ ਦੇ ਗੁਰਦੁਆਰੇ ਜਾਓ ਤੇ ਕਿਤਨੇ ਇਤਿਹਾਸਕ ਚਿੱਤਰ ਅੰਦਰ ਖੁਦੇ ਨੇ, ਸੰਗਤਾਂ ਵੇਖਦੀਆਂ ਨੇ। ਕਦੀ ਲੁਧਿਆਣੇ ਦੇ ਕੋਲ ਜਾਓ, ਗੁਰਦੁਆਰਾ ਮਹਿਤਿਆਣਾ ਸਾਹਿਬ, ਉੱਥੇ ਗੁਰਦੁਆਰੇ ਦੇ ਬਾਹਰ ਹੀ ਬੜੇ ਬੜੇ ਵੱਡੇ ਚਿੱਤਰ ਉਹਨਾਂ ਨੇ ਬਣਾਏ। ਕੀ ਯਾਦ ਦਿਵਾਉਂਦੇ ਨੇ? ਆ ਇਤਿਹਾਸਿਕ, ਆ ਐਡੀ ਉੱਚੀ ਸਿੱਖੀ ਇਹ ਤੇਰੀ। ਆ ਥੋੜੇ ਜਿਹੇ ਚਿਰ ਦੀ ਗੱਲ ਇਹ ਵੀ, 5-6 ਟਰੱਕ ਖੜੇ ਸੀ ਗੁਰਦੁਆਰਾ ਮਹਿਤਿਆਣਾ ਸਾਹਿਬ, ਤੇ ਇੱਕ ਟਰੱਕ ਸੀ ਤੁਹਾਡੀ ਸੰਗਤ ਚੋਂ ਕਿਸੇ ਪ੍ਰੇਮੀ ਭੱਠੇ ਵਾਲੇ। ਉਹ ਛੁੱਟੀ ਸੀ ਤੇ ਟਰੱਕ ਦੇ ਵਿੱਚ ਜਦੋਂ ਭੱਠੇ ਤੋਂ ਟਰੱਕ ਆਇਆ ਤੇ 5-6 ਬਈਏ ਵੀ ਨਾਲ ਬਹਿ ਗਏ, ਅਸੀਂ ਵੀ ਯਾਤਰਾ ਚਲਾ। ਤੇ ਜਦੋਂ ਮਹਿਤਿਆਣੇ ਸਾਹਿਬ ਪਹੁੰਚੇ ਨੇ ਨਾ, ਉਹ ਬਈਆਂ ਨੇ ਚਿੱਤਰ ਵੇਖ ਕੇ ਤੇ ਪਹਿਲੀ ਵਾਰੀ ਜ਼ਿੰਦਗੀ ਚ ਹੈਰਾਨ ਹੋ ਗਏ ਕਿ ਐਡੀ ਉੱਚੀ ਸਿੱਖੀ ਏ। ਇੰਜ ਮਾਵਾਂ ਨੇ ਬੱਚਿਆਂ ਦੇ ਟੋਟੇ ਕਰਕੇ ਗਲਾਂ ਚ ਹਾਰ ਪਾਏ, ਇੰਜ ਮਾਵਾਂ ਨੇ ਟੋਟੇ ਕਰਕੇ ਤੇ ਝੋਲੀਆਂ ਚ ਪਵਾਏ ਨੇ, ਐ ਸਿੱਖੀ ਏ। ਉਹ ਇਹੋ ਜਿਹਾ ਮਨ ਤੇ ਅਸਰ ਹੋਇਆ ਕਿ ਅਗਲੇ ਦਿਨ ਉਹਨਾਂ ਚੋਂ 2 ਬਈਆਂ ਨੇ ਅੰਮ੍ਰਿਤ ਛੱਕ ਕੇ ਸਿੱਖੀ ਧਾਰਨ ਕਰ ਲਈ ਸੀ। ਆਖੋ ਸਤਨਾਮ, ਇਹ ਚਿੱਤਰ ਹੈ।

ਇਸ਼ਾਰਾ ਚਿੱਤਰ ਵਿੱਚ ਵੀ ਤਾਕਤ ਤੇ ਇਹ ਕੋਈ ਮਾੜੀ ਵਾਸ਼ਨਾ ਨਹੀਂ ਜਗਾਉਂਦਾ ਗੁਰੂ ਦੀ ਯਾਦ ਆਖੋ ਸਤਨਾਮ ਇਹਦੇ ਨਾਲ ਵੀ ਗੁਰੂ ਯਾਦ ਆਉਂਦਾ ਦਾਸ ਨੂੰ ਕਈ ਮਿਲਦੇ ਭਾਈ ਸੁਰਤੀ ਕਿੱਥੇ ਰੱਖਦਾ ਕੋਈ ਕਹਿੰਦਾ ਲਾਈਟ ਵਿੱਚ ਕੋਈ ਕਹਿੰਦਾ ਜੋਤ ਵਿੱਚ ਕੋਈ ਕਹਿੰਦਾ ਕੱਲ ਇੱਕ ਮੁੰਡਾ ਆਇਆ ਕਹਿੰਦਾ ਮੇਰੀ ਬੰਦਗੀ ਨਹੀਂ ਚੱਲਦੀ ਪਈ ਉਹਨੂੰ ਬਾਬਾ ਦੀਪ ਸਿੰਘ ਦੇ ਚਰਨ ਫੜਾਏ ਨੇ ਵੀ ਉੱਥੇ ਹਫ਼ਤੇ 'ਚ 2 ਦਿਨ 6 ਘੰਟੇ ਦਾ ਪਹਿਰਾ 3 ਹਫ਼ਤੇ ਲਾ ਕੇ ਆਇਆ ਕਹਿੰਦਾ ਜੇ ਤੁਰਿਆ ਨਹੀਂ ਮੈਂ ਕਿਹਾ ਸੌਦਾ ਮਹਿੰਗਾ ਇੱਕਦਮ ਨਹੀਂ ਮਿਲਦਾ ਸਤਨਾਮ ਹੋਰ ਲਾ ਤੈਨੂੰ ਤੇ ਕੱਲ ਮੈਂ ਕੁਦਰਤ ਵੀ ਪੁੱਛਿਆ ਮੈਂ ਕਿਹਾ ਧਿਆਨ ਕਿੱਥੇ ਰੱਖਦਾ ਕਹਿੰਦਾ ਵਾਹਿਗੁਰੂ ਦੇ ਅੱਖਰਾਂ 'ਚ ਇਸ਼ਾਰਾ ਕੋਈ ਰੱਖਦਾ ਕਿਉਂ ਕਰ

ਸਮੇਂ ਦੇ ਲੋਕਾਂ ਨੇ ਤਾਂ ਭਾਵੇਂ ਉਸਨੂੰ ਸ਼ੂਦਰ ਕਿਹਾ, ਪਰ ਉਸ ਰਵਿਦਾਸ ਚਮਾਰ ਨੇ ਰਾਮ ਦਾ ਸਿਮਰਨ ਕਰਕੇ, ਵਾਹਿਗੁਰੂ ਦੀ ਭਗਤੀ ਕਰਕੇ ਉਹ ਪਦਵੀ ਪਾ ਲਈ ਗੁਰੂ ਪੰਚਮ।

ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਇਹ ਜੀਵ ਕਿਆ ਜਾਣਾ ਕਿਵ ਮਰੇਂਗੇ ਕੈਸਾ ਮਰਨਾ ਹੋਏ ਕੋਈ ਪਤਾ ਨਹੀਂ ਕਦੋਂ ਮਰਨਾ ਕਿੱਥੇ ਮਰਨਾ ਔਰ ਮਰਨ ਦਾ ਕਾਰਨ ਕੀ ਬਣੇਗਾ ਇਸ ਗੱਲ ਦੀ ਖਬਰ ਰਾਵਣ ਵਰਗੇ ਨਹੀਂ ਪਾ ਸਕੇ ਜਿਨ੍ਹਾਂ ਨੇ ਕਾਲ ਨੂੰ ਚਾਰਪਾਈ ਨਾਲ ਬਣਿਆ ਹੋਇਆ ਸੀ ਹਰਨਾਕਸ਼ ਵਰਗੇ ਜਿਨ੍ਹਾਂ ਨੇ ਵਰਦਾਨ ਲੈ ਰੱਖੇ ਸਨ ਨਾ ਧਰਤੀ ਤੇ ਮਰਾਂ ਨਾ ਆਕਾਸ਼ ਤੇ ਮਰਾਂ ਨਾ ਦਿਨੇ ਮਰਾਂ ਨਾ ਰਾਤੀ ਮਰਾਂ ਨਾ ਮਨੁੱਖ ਪਾਸੋਂ ਮਰਾਂ ਨਾ ਜਾਨਵਰ ਪਾਸੋਂ ਮਰਾਂ ਨਾ ਕਿਸੇ ਮਨੁੱਖ ਪਾਸੋਂ ਹੀ ਮਰ ਸਕਾਂ ਮੈਨੂੰ ਕੋਈ ਮਾਰਨ ਵਾਲਾ ਨਾ ਰਹੇ ਪਰ ਜਦੋਂ ਅੰਤ ਸਮਾਂ ਆਇਆ ਤਾਂ ਫਿਰ ਸਾਰਿਆਂ ਨੂੰ ਜਾਣਾ ਪੈਂਦਾ ਹੈ ਪਤਾ ਨਹੀਂ ਕੀ ਕਾਰਨ ਬਣੇਗਾ ਹਰ ਇੱਕ ਦੀ ਮੌਤ ਦਾ ਕਾਰਨ ਹੈ ਮੌਤ ਆਉਂਦੀ ਨਹੀਂ ਬੁਲਾ ਲੈਂਦੀ ਹੈ ਜਦੋਂ ਸਮਾਂ ਆਉਂਦਾ ਨਾ ਉਦੋਂ ਬੁਲਾ ਲੈਂਦੀ ਹੈ ਇਸ ਲਈ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਹਨ ਇਹ ਗੁਰੂ ਕੇ ਲਾਲ ਮੌਤ ਨੂੰ ਹਰ ਵੇਲੇ ਚੇਤੇ ਰੱਖ ਤੇ ਜੇ ਮੌਤ ਨੂੰ ਚੇਤੇ ਰੱਖੇਗਾ ਇੱਕ ਤਾਂ ਤੇਰਾ ਦੁਨੀਆਦਾਰੀ ਨਾਲ ਮਾਇਆ ਅਤੇ ਧਨ ਦੌਲਤ ਪਦਾਰਥਾਂ ਦੇ ਨਾਲ ਸਨੇਹ ਘਟੇਗਾ ਕਿਉਂਕਿ ਪਤਾ ਹੈ ਇਹ ਛੱਡ ਜਾਣਾ ਹੈ ਦੂਸਰਾ ਫਿਰ ਤੈਨੂੰ ਸਾਹਿਬ ਚੇਤੇ ਆਵੇਗਾ ਤੇ ਜਿਨ੍ਹਾਂ ਨੂੰ ਸਾਹਿਬ ਚੇਤੇ ਆਉਂਦਾ ਉਹਨਾਂ ਦਾ ਸੰਸਾਰ ਤੇ ਆਉਣਾ ਵੀ ਸਫਲ ਹੋ ਜਾਂਦਾ ਸੰਸਾਰ ਤੋਂ ਜਾਣਾ ਵੀ ਸਹਿਲਾ ਹੋ ਜਾਂਦਾ ਸਫਲ ਹੋ ਜਾਂਦਾ ਆਉਣਾ ਤੇ ਜਾਣਾ ਸਫਲ ਕਰਨ ਲਈ ਹਜ਼ੂਰ ਕਹਿੰਦੇ ਹਨ ਜੇਕਰ ਸਾਹਿਬ ਮਨੋਂ ਨਾ ਵਿਸਰੇ ਤਾਂ ਤੇਰਾ ਸਹਿਲਾ ਮਰਨਾ ਇਸ ਲਈ ਕਿਆ ਜਾਣਾ ਕਿਵੇਂ ਮਰੇਂਗੇ ਕੌਣ ਜਾਣਦਾ ਕਦੋਂ ਅਖੀਰਲਾ ਸਵਾਸ ਹੈ ਹਰ ਜਪਦਿਆਂ ਖਿੰਨ ਢਿੱਲ ਨਾ ਕੀਜੇ ਮੇਰੀ ਜਿੰਦੜੀ ਏ ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ

कैश का मरना होए। जे कर साहब मनो ना विसरे तां सहला मरना होए। हजूर कहंदे न मरना सच है, जीवना झूठ है। ऐ मनुख मरने नाल तां जगत डरदा है, गुरमुखा नूं कादा भई डर है। कबीर जिस मरने ते जग डरे, मेरे मन आनंद मरने ही ते पाईए पूर्ण परमानंद। जिन्हां ने आके श्वास श्वास भजन कीता है, सिमरन कीता है, वो ता बाजी जीती बैठे हन, वो ता पुग चुके हन, वो ता जीवन मुक्त हन, उन्हां नूं मरने तो डर नहीं। गुरु अमरदास पातशाह कहंदे हन, जिहड़ा हुक्म बुझ गया है गुरु दा, संसार ते आउण दा जिन्हूं पता लग गया है भई मैं क्यों आया, ते फिर उसने सेवा सिमरन परपकारी जीवन बिता दिता है। गुर प्रसादी जीवत मरे, हुक्म है बूझे सोए, नानक ऐसी मरनी जो मरे ता सद जीवन होए। ओ सदा जीवदे हन जेड़े गुरु दे हुक्म विच निर्मल पाओ विच अपना जीवन बतीत करदे हन। भाई साहब नंद लाल जी कहंदे हन कि गुरमुख हमेशा जीते हैं, मरते कभी नहीं वो, जिनकी जबां पे हरदम सतनाम वाहिगुरु है। जो हर वेले ईश्वर भगती विच जुड़े हुए हन, जो हर वेले अपने मालक दे चरणा विच जुड़ के जपदे हन श्री वाहिगुरु, फिर भाई उना नू उना दा आउना भी सफल है, उना दा संसार तो जाना भी धनता दे योग है। ओ सदा जीवंदे हन, नाम रहो साधु रहो, रहो गुर गोबिंद, कहो नानक ए जगत में किन जप्यो गुर मंत। तो निरंकार ने जितने श्वास दिते हन भाई, ओ तां उतने ही रहने हन। जे भले कर्म करिए, भले कर्म करन नाल ए साडे श्वास घट खर्च होंदे हन, भोग विलास विछियां विच दुगने श्वास खर्च हो जांदे हन, जिस करके उम्रा घट जांदी है। ते जे सतपुरशां दी संगत रहे, गुरु की संगत विच मन करके भी तन करके जाग के नाम दा अमृत पींदे रहिए, तां ए श्वास जमा रहंदे हन, घट खर्च होंदे हन। फिर जिस तरह माया बैंक विच पई होवे तां विहाज नाल मिलदा है, इस तरह वधदे रहंदे हन जदों चंगे कर्म कोई करदा है। उम्र उतनी होंदी है, श्वास उतने ही हन तेरे खर्च करन विच। कई मनुख कुकर्म करके अपने श्वासां नूं छेती जाया कर जांदे हन, कई एक एक श्वास नूं जप जप के सफल कर लैंदे हन। उच्चारण करो श्री वाहिगुरु, पर श्वास उतरे ही हन जितने निरंकार ने दिते हन। और क्या जानना किव मरेंगे, कैसा मरना होए, ये कोई पता नहीं है। कारण बनदा ये कारण निरंकार नूं पता है। ब्यास जी दे पास एक बच्चा सेवा करया करदा सी, आके ते ब्यास जी नूं बड़ा चंगा लग्या, ते जदों उस दे मस्तक दियां लकीरां देखियां ना, ते समझ गए भाई इहदी ते उम्र ही थोड़ी है, पर हर वेले सेवा विच लगा रहिंदा सी। ते मन विच सोचिया भाई अकाल पुरख वाहिगुरु ईश्वर दे अगे सिफारिश कर दईए, इहदी उम्र वधवा दईए, चलो लै चलदे हां। भगवान शंकर दे पास लै गए कि ओ धरती नूं लै करदा है, क्योंकि एक संसारी एक भंडारी एक लाए दीवान, उम्र वधवा आईए। जदों इन्हां दे पास गए ता आख्या वही सृष्टि दे रचन वाला ता ब्रह्मा है, उदे कोल चलदे हां, मैं कुछ नहीं कर सकदा, मैं ता हुक्म अनुसार लै करदा। ब्रह्मे दे पास गए, आप उत्पत्ति करदे हो, इहदी कुछ उम्र वध जाए ता कहन लगे ए काम विष्णु भगवान दा। ते जां उत्थे पहुंचे,
ਉਹ ਕਹਿਣ ਲੱਗੇ ਇਹ ਤਾਂ ਵਿਧਾਤਾ ਨੇ ਜੋ ਲਿਖ ਦਿੱਤਾ ਨਾ ਉਹ ਹੀ ਜੋ ਕੁਝ ਕਰਨਾ ਚਾਹੇ ਉਹੀ ਕਰ ਸਕਦੀ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਬ੍ਰਹਮਾ ਵਿਸ਼ਨ ਮਹੇਸ਼ ਤਿੰਨੇ ਦੇਵਤੇ ਨਾਲ ਤੁਰ ਪਏ ਸਿਫਾਰਿਸ਼ ਲਈ ਤੇ ਭਗਵਾਨ ਵਿਆਸ ਜੀ ਵੀ ਨਾਲ ਹਨ। ਤੇ ਜਦੋਂ ਵਿਧਾਤਾ ਦੇ ਪਾਸ ਗਏ ਬੱਚੇ ਨੂੰ ਬਾਹਰ ਬਿਠਾਇਆ ਆਪ ਅੰਦਰ ਚਲੇ ਗਏ ਸਿਫਾਰਿਸ਼ ਕਰਨ ਲਈ ਤਾਂ ਵਿਧਾਤਾ ਜੋ ਸੀ ਉਹ ਕਹਿਣ ਲੱਗੀ ਬਈ ਗੱਲ ਇਹ ਹੈ ਭਾਈ ਬਾਹਰ ਜਾ ਕੇ ਪਹਿਲਾਂ ਬੱਚਾ ਤਾਂ ਵੇਖਾਓ ਜਿਉਂਦਾ ਵੀ ਹੈ ਕਿਉਂਕਿ ਮੈਂ ਤਾਂ ਉਸਦੀ ਕਰਮ ਲੇਖਾ ਹੀ ਕਰਮ ਰੇਖਾ ਹੀ ਐਸੀ ਲਿਖੀ ਸੀ ਕਿ ਜਦੋਂ ਬ੍ਰਹਮਾ ਵਿਸ਼ਨ ਮਹੇਸ਼ ਇਕੱਠੇ ਹੋਣਗੇ ਤਾਂ ਉਹਦੀ ਮੌਤ ਹੋਵੇਗੀ ਨਹੀਂ ਤੇ ਕਦੀ ਉਸਦੀ ਮੌਤ ਹੋ ਹੀ ਨਹੀਂ ਸਕਦੀ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਿਹਦੀ ਸਿਫਾਰਿਸ਼ ਕਰਨ ਲਈ ਆਏ ਸੀ ਨਾ ਉਹ ਸਗੋਂ ਮੌਤ ਦਾ ਕਾਰਨ ਬਣ ਗਏ ਤਾਂ ਮੌਤ ਕਾਰਨ ਬਣ ਜਾਂਦੀ ਹੈ ਬੁਲਾ ਲੈਂਦੀ ਹੈ ਆਪਣੇ ਪਾਸ। ਇਸ ਲਈ ਗੁਰੂ ਅਮਰਦਾਸ ਪਾਤਸ਼ਾਹ ਗਰੀਬ ਨਿਵਾਜ ਕਹਿੰਦੇ ਹਨ ਭਾਈ ਕਿਸੇ ਨੂੰ ਕੁਝ ਪਤਾ ਨਹੀਂ ਕਦੋਂ ਮਰਨਾ ਹੈ ਕਿੱਥੇ ਮਰਨਾ ਹੈ ਤੇ ਮਰਨ ਦਾ ਕਾਰਨ ਕੀ ਬਣੇਗਾ। ਇਸ ਲਈ ਸਾਹਿਬ ਨੂੰ ਸਦਾ ਚੇਤੇ ਰੱਖਣਾ ਅਕਾਲ ਪੁਰਖ ਵਾਹਿਗੁਰੂ ਚੇਤੇ ਹੋਵੇਗਾ ਤਾਂ ਬਈ ਅੰਤ ਵੇਲੇ ਵੀ ਤੈਨ ਚੇਤੇ ਚ ਆਵੇਗਾ। ਉਚਾਰਨ ਕਰੋ ਸ੍ਰੀ ਮਹਾਂਪੁਰਖ ਬਚਨ ਕਰਿਆ ਕਰਦੇ ਸਨ ਭਾਈ ਗੁਰੂ ਨਾਨਕ ਨੇ ਐਵੇਂ ਨਹੀਂ ਸਾਨੂੰ ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ ਇਹ ਜੀਵ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਕਰਿਆ ਕਰਦੇ ਸਨ ਕਿ ਅੰਮ੍ਰਿਤ ਵੇਲੇ ਇਸ ਲਈ ਗੁਰਸਿੱਖਾਂ ਨੂੰ ਹੁਕਮ ਹੈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਨਾ ਨਿਤਨੇਮ ਕਰਨਾ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਆਪਣੀ ਦਰਗਾਹ ਦਾ ਬੈਕੁੰਠ ਦਾ ਟਿਕਟ ਪੱਕਾ ਕਰਨਾ। ਇਸ ਲਈ ਕਿ ਜਦੋਂ ਅੰਤ ਸਮਾਂ ਮਨੁੱਖ ਦਾ ਆਉਂਦਾ ਨਾ ਉਸ ਵੇਲੇ ਵੀ ਐਸਾ ਸਮਾਂ ਬਣ ਜਾਂਦਾ ਜਿਵੇਂ ਅੰਮ੍ਰਿਤ ਵੇਲਾ ਹੈ ਤੇ ਜੇ ਅੰਮ੍ਰਿਤ ਵੇਲਾ ਸੌਂ ਕੇ ਬਿਤਾਇਆ ਹੋਵੇਗਾ ਤਾਂ ਕਿੱਥੇ ਪਰਮੇਸ਼ਰ ਦਾ ਨਾਂ ਚੇਤੇ ਆਉਂਦਾ ਉਸ ਵੇਲੇ ਨਹੀਂ ਆਉਂਦਾ। ਤੇ ਜੇ ਤੂੰ ਆਪਣੀ ਹੋਂਦ ਵਿੱਚ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਕੀਤਾ ਹੋਵੇਗਾ ਜਦੋਂ ਅਖੀਰਲੇ ਸਵਾਸ ਤੇਰੇ ਆਉਣਗੇ ਨਾ ਤੇਰੀਆਂ ਅੱਖਾਂ ਅੱਗੇ ਉਹ ਅੰਮ੍ਰਿਤ ਵੇਲਾ ਆ ਜਾਏਗਾ ਅੰਤ ਸਮੇਂ ਤੇ ਫਿਰ ਤੇਰਾ ਜੀ ਕਰੇਗਾ ਮੈਂ ਹੁਣ ਜਪਣ ਦਾ ਵੇਲਾ ਹੁਣ ਸੌਣ ਦਾ ਵੇਲਾ ਨਹੀਂ। ਤੇ ਜਦੋਂ ਤੈਨੂੰ ਉਸ ਵੇਲੇ ਚਿੱਤ ਆ ਜਾਏਗਾ ਤੇਰਾ ਲੋਕ ਵੀ ਤੇ ਪਰਲੋਕ ਵੀ ਸੁਹੇਲਾ ਹੋ ਜਾਵੇਗਾ। ਇਸ ਲਈ ਭਾਈ ਇਸ ਸ਼ਬਦ ਵਿੱਚੋਂ ਸਾਨੂੰ ਗੁਰੂ ਨੇ ਇਹ ਸੁਮਤੀ ਬਖਸ਼ੀ ਹੈ ਕਿ ਅਸੀਂ ਹਰ ਵੇਲੇ ਮੌਤ ਨੂੰ ਔਰ ਪਰਮੇਸ਼ਰ ਦੇ ਸਿਮਰਨ ਨੂੰ ਚੇਤੇ ਰੱਖਣਾ। ਅੰਮ੍ਰਿਤ ਵੇਲੇ ਇਸੇ ਲਈ ਜਾਗੀਦਾ ਕਿ ਅੰਤ ਵੇਲੇ ਵੀ ਸਾਨੂੰ ਗੁਰੂ ਚੇਤੇ ਆਵੇ ਗੁਰੂ ਯਾਦ ਰੱਖੇ। ਅਸੀਂ ਗੁਰੂ ਨੂੰ ਯਾਦ ਰੱਖਾਂਗੇ ਤਾਂ ਗੁਰੂ ਸਾਨੂੰ ਯਾਦ ਰੱਖੇ। ਇਸੇ ਲਈ ਅਰਦਾਸ ਕਰੀਦੀ ਹੈ ਹੇ ਵਾਹਿਗੁਰੂ ਨਾ ਵਿਸਰੋ ਨਾ ਵਿਸਾਰੋ ਨਾ ਭੁੱਲੋ ਨਾ ਭੁਲਾਓ ਆਪਦਿਆਂ ਨੂੰ ਆਪਦੇ ਕਰੋ ਸਿਰ ਤੇ ਹੱਥ ਰੱਖੋ। ਅਸੀਂ ਸਦਾ ਤੇਰਾ ਸਿਮਰਨ ਕਰਦੇ ਰਹੀਏ ਸਦਾ ਤੇਰਾ ਨਾਮ ਜਪਦੇ ਰਹੀਏ ਕਿਉਂਕਿ ਸੋਹਣਾ ਮਨੁੱਛਾ ਜਨਮ ਪ੍ਰਾਪਤ ਹੋਇਆ ਹੈ ਇਸ ਨੂੰ ਜਪ ਜਪ ਕੇ ਸਫਲ ਕਰ ਲਈਏ ਜਿਵੇਂ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਕਿਆ ਜਾਣਾ ਕੋਈ ਪਤਾ ਨਹੀਂ ਭਾਈ।

0: ਦੀ ਪਾਰਸ ਚੋਸ ਪਾਰਨ ਪੁਰਖੇ ਦੀ ਕਰ ਦਿੰਦੀ ਪਾਰਸ
1: ਹੋ ਨਹੀਂ ਸੀ ਰਹੀ ਮਨੁੱਖ ਦੀ ਜਦ

ਜੀ ਵਾਲੇ ਪਾਤਸ਼ਾਹ ਨੇ ਇਨ੍ਹਾਂ ਪੰਜਾਂ ਪਿਆਰਿਆਂ ਨੂੰ ਪਿਆਰਿਆਂ ਦਾ ਖਿਤਾਬ ਦਿੱਤਾ। ਅਸੀਂ ਤਾਂ ਪਿਆਰੇ, ਕਈ ਵੀਰ ਉਹਨੂੰ ਵੀ ਕਹਿ ਸੀ ਤਾਂ ਜਿਹਨਾਂ ਪੂਰੀ ਦੁਸ਼ਮਣੀ ਹੋਵੇ, ਅੰਦਰੋਂ ਮਨ ਕਹਿੰਦਾ ਵੀ ਮਰਿਆ ਕਾਹਤੇ ਨਹੀਂ, ਉੱਤੇ ਕਹਿੰਦਾ ਆਓ ਪਿਆਰਿਓ। ਪਰ ਕਲਗੀ ਵਾਲੇ ਪਾਤਸ਼ਾਹ ਨੇ ਪਿਆਰਿਆਂ ਦਾ ਟਾਈਟਲ ਉਨ੍ਹਾਂ ਨੂੰ ਦਿੱਤਾ ਜਿਨ੍ਹਾਂ ਨੇ ਸੀਸ ਦਿੱਤੇ। ਉਸ ਤੋਂ ਬਾਅਦ ਕਲਗੀ ਵਾਲੇ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਆਪ ਮੰਗੀ ਔਰ ਗੋਬਿੰਦ ਆਖਿਆ ਪੰਜਾਂ ਪਿਆਰਿਆਂ ਨੂੰ। ਕਹਿਣ ਲੱਗੇ ਕਲਗੀ ਵਾਲੇ ਪਾਤਸ਼ਾਹ ਕਿ ਹੁਣ ਅੰਮ੍ਰਿਤ ਮੈਨੂੰ ਵੀ ਦਿਓ। ਕਹਿਣ ਲੱਗੇ ਸਿਰ ਦੇ ਕੇ ਅੰਮ੍ਰਿਤ ਲਿਆ, ਤੁਸੀਂ ਤਾਂ ਗੁਰੂ ਹੋ। ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ ਇਸ ਅੰਮ੍ਰਿਤ ਦੀ ਖਾਤਰ ਮੈਂ ਸਾਰਾ ਸਰਬੰਸ ਲੁਟਾ ਦਿਆਂਗਾ, ਪਰ ਇਹ ਅੰਮ੍ਰਿਤ ਮੈਨੂੰ ਵੀ ਦਿਓ। ਔਰ ਕਲਗੀ ਵਾਲੇ ਪਾਤਸ਼ਾਹ ਨੇ ਅੰਮ੍ਰਿਤ ਛਕਿਆ ਤੇ ਉਨ੍ਹਾਂ ਦਾ ਨਾਂ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਰੱਖਿਆ ਗਿਆ। ਭੁੱਲਾ ਚੁੱਕਾ ਦੀ ਖਿਮਾ। ਪ੍ਰਬੰਧਕ ਸੱਜਣਾ ਦਾ ਧੰਨਵਾਦ। ਦਾਸ ਦਾ ਢਾਡੀ ਜਥਾ ਹੁਣ ਪੱਕੇ ਤੌਰ ਤੇ ਏਸੀ ਏਰੀਏ ਚ ਔਰ ਬੋਨਾ ਪਾਰਕ ਗੁਰਦੁਆਰੇ ਨਾਲ ਸੰਪਰਕ ਕਰਕੇ ਔਰ ਦਾਸ ਦਾ ਇਹ ਜਥਾ ਬੁੱਕ ਕੀਤਾ ਜਾ ਸਕਦਾ। ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ। ਗੱਜ ਵੱਜ ਕੇ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਇਹ ਜਿਹੜਾ ਸ਼ਬਦ ਆਪ ਜੀ ਸਰਵਣ ਕਰ ਰਹੇ ਹੋ, ਇਹ ਦੋ ਰਾਗਾਂ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਇੱਕ ਗੁਜਰੀ ਰਾਗ ਦੇ ਵਿੱਚ, ਇੱਕ ਦੇਵ ਗੰਧਾਰੀ ਦੇ ਵਿੱਚ। ਤੇ ਦਾਸ ਜਿਹੜਾ ਇਹ ਸ਼ਬਦ ਪੜ੍ਹਦੇ ਹਨ ਰਾਗ ਦੇਵ ਗੰਧਾਰੀ ਦੇ ਵਿੱਚ ਹੈ, ਤੇ ਸ਼ਬਦਾਂ ਵਿੱਚ ਵੀ ਵੱਖਰਾ ਵੱਖਰਾ ਫਰਕ। ਸੋ ਜਿਹੜੇ ਪੋਥੀ ਵੇਖਦੇ ਹਨ ਗੁਰਸਿੱਖ, ਮੈਂ ਉਹਨਾਂ ਕੋਲ ਬੇਨਤੀ ਕਰਦਾ, ਉਹ ਵਰ ਨਾਰੀ ਹੈ ਜਿਹੜਾ ਦੇਵ ਗੰਧਾਰੀ ਰਾਗ

ਮਰਨਾ ਤਾਂ ਸਾਰਿਆਂ ਦੇ ਮੱਥੇ ਲਿਖਿਆ ਹੀ, ਜੋ ਆਇਆ ਸੋ ਚੱਲ ਸੀ, ਮਰਨ ਲਿਖਾਏ ਮੰਡਲ ਮੈਂ ਆਏ, ਸਭਨਾ ਮਰਨਾ ਆਇਆ ਵਿਛੋੜਾ ਸਭਨਾ। ਹਰ ਜੋ ਜਨਮਿਆ ਹੈ, ਹਰ ਜੋ ਬਣਿਆ ਹੈ, ਹਰ ਜੋ ਉਪਜਿਆ ਹੈ, ਉਸ ਹਰ ਇੱਕ ਨੇ ਮਰਨਾ ਤਾਂ ਹੈ। ਜਿੱਤ ਦਿਹਾੜੇ ਧਨਵਰੀ ਸਾਹੇ ਲਏ ਲਿਖਾਏ, ਬਾਕੀ ਇਹ ਗੱਲ ਵੱਖਰੀ ਏ। ਉਹ ਮੌਤ ਜੋ ਆਮ ਲੋਕਾਂ ਵਾਸਤੇ, ਜਿਵੇਂ ਕਬੀਰ ਜੀ ਦਾ ਬਚਨ ਸੀ, ਜਿਹ ਮਰਨੇ ਸਭ ਜਗਤ ਤਰਾਸਿਆ, ਜਿਸ ਮੌਤ ਨੇ ਲੋਕਾਂ ਦੀ ਮਰਨ ਤੋਂ ਪਹਿਲਾਂ ਹੀ ਜਾਣ ਕੱਢੀ। ਮੌਤ ਤਾਂ ਪਤਾ ਨਹੀਂ ਕਦੋਂ ਆਉਣੀ, ਮੌਤ ਦੇ ਡਰ ਨੇ ਹੀ ਬੰਦੇ ਨੂੰ ਮਾਰ ਰੱਖਿਆ, ਜੀਣ ਨਹੀਂ ਪਈ ਦਿੰਦੀ। ਜਿਹ ਮਰਨੇ ਸਭ ਜਗਤ ਤਰਾਸਿਆ, ਸਾਰਾ ਜਗਤ ਤਰਾ ਤਰਾ ਕਰ ਰਿਹਾ ਜਿਸ ਮੌਤ, ਜਿਹਦਾ ਨਾਂ ਲੈਣਾ ਚੰਗਾ ਨਹੀਂ ਸਮਝਿਆ ਜਾਂਦਾ। ਚਾਰ ਬੰਦੇ ਬੈਠੇ ਹੋਣ, ਕੋਈ ਬੰਦਾ ਵਿੱਚ ਮੌਤ ਦੀਆਂ ਗੱਲਾਂ ਕਰਨ ਲੱਗ ਪਵੇ, ਕਹਿੰਦੇ ਨੇ ਕੋਈ ਚੰਗੀ ਜੀ ਗੱਲ ਕਰ, ਮੌਤ ਦੀ ਗੱਲ ਮਾੜੀ ਗੱਲ ਹੈ, ਮੰਦੀ ਗੱਲ ਹੈ, ਚੰਗੀ ਨਹੀਂ ਲੱਗਦੀ, ਜੀਣ ਦੀ ਗੱਲ ਕਰ, ਮੌਤ ਦੀ ਗੱਲ ਨਾ ਕਰ। ਜਿਸ ਨੂੰ ਭਾਈ ਮੂਲੇ ਨੇ ਭਾਈ ਮਰਦਾਨੇ ਦੇ ਉਸ ਦੋ ਪੈਸਿਆਂ ਦੇ ਬਦਲੇ ਮਰਨਾ ਸੱਚ ਤੇ ਜੀਣਾ ਝੂਠ ਲੈ ਕੇ ਦਿੱਤਾ ਸੀ, ਜਿਸ ਨੂੰ ਗੁਰੂ ਨਾਨਕ ਨੇ ਪ੍ਰਵਾਨ ਕੀਤਾ ਸੀ, ਮਰਦਾਨਿਆਂ ਕੋਈ ਤਾਂ ਸਮਝ ਵਾਲਾ ਬੈਠਾ ਇੱਥੇ ਸਿਆਲਕੋਟ ਵਿੱਚ, ਜਿਹੜਾ ਮਰਨ ਨੂੰ ਸੱਚ ਸਮਝਦਾ ਔਰ ਹੈ ਵੀ ਸੱਚ। ਜ਼ਿੰਦਗੀ ਦੇ ਬਾਰੇ ਕਈ ਤਰ੍ਹਾਂ ਦੇ ਸ਼ੁਭੇ ਹੋ ਸਕਦੇ ਨੇ, ਅੱਕ ਹੋ ਸਕਦੇ ਨੇ, ਸ਼ੰਕੇ ਰਹਿ ਸਕਦੇ ਨੇ। ਗਰਭ ਵਿੱਚ ਹੈ ਜੋ ਇਸ ਦਾ ਜਨਮ ਹੋਵੇਗਾ, ਜ਼ਿੰਦਗੀ ਇਸ ਨੂੰ ਪ੍ਰਾਪਤ ਹੋਵੇਗੀ, ਕੋਈ ਪੱਕੀ ਗੱਲ ਨਹੀਂ ਹੈ, ਸ਼ੰਕੇ ਵਾਲੀ ਗੱਲ ਹੈ। ਜਿਸ ਦਾ ਜਨਮ ਹੋ ਗਿਆ ਇਸ ਨੂੰ ਕੁਝ ਉਮਰਾਂ ਪ੍ਰਾਪਤ ਹੋ ਸਕੇਗੀ, ਸ਼ੰਕੇ ਵਾਲੀ ਗੱਲ ਹੈ। ਇਹ ਬੋਲ ਸਕੇਗਾ, ਇਹ ਤੁਰ ਸਕੇਗਾ, ਸ਼ੰਕੇ ਵਾਲੀ ਗੱਲ ਹੈ, ਡਰ ਬਣਿਆ ਰਹਿੰਦਾ, ਪਤਾ ਨਹੀਂ ਚੱਲ ਸਕੇ ਨਾ ਚੱਲ ਸਕੇ। ਸਾਰੀ ਕਿਰਿਆ ਸਰੀਰ ਦੀ ਠੀਕ ਚੱਲੇ ਨਾ ਚੱਲੇ, ਕੱਲ ਨੂੰ ਪੜ ਸਕੇਗਾ ਕਿ ਨਹੀਂ, ਪਰਿਵਾਰ ਵਾਲਾ ਬਣ ਸਕੇਗਾ ਕਿ ਨਹੀਂ, ਕਾਰੋਬਾਰ ਚੱਲ ਸਕੇਗਾ ਕਿ ਨਹੀਂ, ਹਰ ਕਿਸਮ ਦੇ ਸ਼ੰਕੇ ਹੋ ਸਕਣਗੇ। ਲੇਕਿਨ ਇੱਕ ਗੱਲ ਪਰਪੱਕ ਹੈ, ਹਰ ਇੱਕ ਜੀਵ ਦੇ ਸੰਬੰਧ ਵਿੱਚ ਇਹ ਜਿਹੜਾ ਜਨਮਿਆ ਮਰੇਗਾ ਜ਼ਰੂਰ, ਮੌਤ ਨਾ ਟਲ ਸਕੇਗੀ, ਹਰ ਜੀਵ ਤੇ ਆਵੇਗੀ। ਪਰ ਇਸ ਦੇ ਬਾਵਜੂਦ ਭਾਈ ਮੂਲਾ ਤਾਂ ਕਹਿੰਦਾ ਸੱਚ ਹੈ, ਜੋ ਹਰ ਹਾਲਤ ਚ ਵਾਪਰਨਾ ਹੀ ਇਹ ਸੱਚ ਹੈ, ਤੇ ਜੋ ਨਹੀਂ ਰਹਿਣਾ ਕੱਲ ਨੂੰ ਜੀਵਨ ਉਹ ਝੂਠ ਹੈ। ਫਿਰ ਵੀ ਮਨੁੱਖ ਚਾਹੁੰਦਾ ਹੈ ਸੱਚ ਦੀ ਗੱਲ ਨਾ ਕਰੋ, ਝੂਠ ਦੀ ਕਰੋ, ਮਰਨ ਦੀ ਗੱਲ ਨਾ ਕਰੋ। ਜਗ ਮਰਨ ਨਾ ਪਾਇਆ ਨਿਤ ਆਪ ਲੁਕਾਇਆ, ਮਤ ਜਮ ਪਕੜੇ ਲੈ ਜਾਏ ਜੀਓ, ਮਤਾਂ ਕਿਤੇ ਜਮ ਆਵੇ ਤੇ ਫੜ ਕੇ ਲੈ ਜਾਏ, ਬੰਦਾ ਹਮੇਸ਼ਾ ਹਜ਼ਾਰ ਯਤਨ ਕਰਦਾ ਹੈ ਮੌਤ ਤੋਂ ਬਚ ਸਕਣ ਦੇ, ਨਾ ਕੋਈ ਬਚਿਆ ਨਾ ਕਿਸੇ ਬਚ ਸਕਣ। ਜੋ ਸੱਚ ਹੈ, ਜੋ ਵਾਪਰਨਾ ਹੈ, ਇਸ ਤੋਂ ਬੰਦਾ ਡਰਦਾ, ਕਹਿੰਦਾ ਦੀ ਗੱਲ ਨਾ ਕਰੋ। ਜੇ ਮਰਨੇ ਸਭ ਜਗਤ ਤਰਾਸਿਆ, ਕਬੀਰ ਜੀ ਕਹਿੰਦੇ ਨੇ ਮੈਨੂੰ ਤਾਂ ਸਮਝ ਹੀ ਆ ਗਈ ਏ, ਮਰਨ ਵਿੱਚ ਵੀ ਇੱਕ ਆਨੰਦ ਹੈ। ਕਬੀਰ, ਜਿਸ ਮਰਨੇ ਤੇ ਜਗ ਡਰੇ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਭਾਵੇਂ ਮੌਤ ਵੀ ਤਿੰਨ ਤਰ੍ਹਾਂ ਦੀ ਕਹਿੰਦੇ ਨੇ ਸ਼ਾਸਤਰਕਾਰ, ਕਹਿੰਦੇ ਨੇ ਇੱਕ ਤਾਂ ਮਰਨਾ ਉਹ ਹੁੰਦਾ ਹੈ ਜਦੋਂ ਮਨੁੱਖ ਦਾ ਆਤਮਕ ਜੀਵਨ ਸ਼ੁਰੂ ਹੀ ਨਾ ਹੋਵੇ, ਆਤਮਕ ਮੌਤ ਬੰਦਾ ਮਰ ਜਾਵੇ, ਮਰਿਆ ਹੀ ਹੋਵੇ। ਇੱਕ ਤਾਂ ਉਹ ਮੌਤ ਹੈ, ਮੈਂ ਕਮਾਉਂਦਾ ਮਰ ਗਿਆ, ਮੈਂ ਇੱਥੇ ਉਡੀਕਦਾ ਮਰ ਗਿਆ, ਮਰਿਆ ਹੀ ਹੋਇਆ ਬੰਦਾ, ਜੀਵਨ ਸ਼ੁਰੂ ਹੀ ਨਹੀਂ ਹੋਇਆ ਕਿਉਂਕਿ ਜੀਣ ਦਾ ਚੱਜ ਨਹੀਂ ਆਇਆ। ਇੱਕ ਉਹ ਮੌਤ ਹੁੰਦੀ ਏ ਜਿਹੜੀ ਸਰੀਰ ਕਰਕੇ ਹੋ ਜਾਂਦੀ, ਲੇਕਿਨ ਇੱਕ ਮੌਤ ਹੋਰ ਵੀ, ਉਹ ਹੈ ਮਨੁੱਖ ਦੀ ਹਉਂ ਦੀ ਮੌਤ, ਮੈਂ ਮੇਰੀ ਦੀ ਮੌਤ। ਜਦੋਂ ਧਰਮ ਦੇ ਘਰ ਜਨਮ ਹੁੰਦਾ ਹੈ, ਇਸ ਪਾਸੇ ਦੀ ਮੌਤ ਹੋ ਜਾਂਦੀ, ਹਉਂ ਦੀ ਮੌਤ ਹੋ ਜਾਂਦੀ, ਤੇ ਬੰਦਾ ਇਸ ਮੌਤ ਤੋਂ ਵੀ ਡਰਦਾ। ਜਿਸ ਨੂੰ ਇਹ ਮਰਨਾ ਆ ਗਿਆ ਨਾ, ਉਹਨੂੰ ਧਰਮ ਦੇ ਮਾਰਗ ਤੇ ਜੀਣਾ ਆ ਗਿਆ, ਜਿਹਨੂੰ ਧਰਮ ਦੇ ਮਾਰਗ ਤੇ ਜੀਣਾ ਆ ਗਿਆ, ਉਹ ਸਰੀਰ ਦੀ ਮੌਤ ਬੜੀ ਛੋਟੀ ਸਮਝਦਾ, ਬੜੀ ਤੁੱਛ ਸਮਝਦਾ। ਜਿਹਨਾਂ ਨੂੰ ਚੱਜ ਨਾਲ ਜੀਣਾ ਆ ਗਿਆ, ਸੱਚੀ ਗੱਲ ਤਾਂ ਇਹ ਹੈ ਕਿ ਚੱਜ ਨਾਲ ਮਰਨਾ ਵੀ ਉਹਨਾਂ ਨੂੰ ਆਇਆ। ਕਬੀਰ ਜੀ ਕਹਿੰਦੇ ਨੇ ਸੋ ਮਰਨਾ ਗੁਰ ਸ਼ਬਦ ਪ੍ਰਕਾਸ਼ਿਆ, ਗੁਰੂ ਕੇ ਸ਼ਬਦ ਦੁਆਰਾ ਮੈਨੂੰ ਮਰਨ ਦਾ ਪਤਾ ਲੱਗ ਗਿਆ। ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰਨ ਤੇ ਚਿੱਤ ਕਰਦਾ, ਹਉ ਕਰਕੇ ਮਰਨ ਨੂੰ ਚਿੱਤ ਕਰਦਾ, ਉਂਝ ਵੀ ਜੇ ਮੌਤ ਆਵੇ ਜੀ ਆਇਆ, ਮੋਏ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਦੁਆਰ, ਉਧਰ ਜੀਵਨ ਸ਼ੁਰੂ ਹੋ ਜਾਵੇ। ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ, ਮਰਦੇ ਤਾਂ ਉਹ ਨੇ, ਮਰਦੇ ਹੀ ਰਹਿੰਦੇ ਨੇ ਉਹ,
ਜਿਉਂਦੇ ਵੀ ਮਰਦੇ ਹੀ ਰਹਿੰਦੇ ਨੇ, ਜਿਨ੍ਹਾਂ ਨੂੰ ਰੱਬ ਦਾ ਪਤਾ ਨਹੀਂ, ਰਾਮ ਦਾ ਪਤਾ ਨਹੀਂ, ਈਸ਼ਵਰ ਦਾ ਪਤਾ ਨਹੀਂ, ਧਰਮ ਦਾ ਪਤਾ ਨਹੀਂ। ਮਰਨੋ ਮਰਨ ਕਹੇ ਸਭ ਕੋਈ, ਹਾਲਾਂਕਿ ਮਰਨ ਦੀਆਂ ਗੱਲਾਂ ਬੜੀਆਂ ਹੁੰਦੀਆਂ ਨੇ, ਮਰਨ ਦੇ ਸੰਬੰਧ ਚ ਖੋਜਾਂ ਵੀ ਬੜੀਆਂ ਹੁੰਦੀਆਂ ਨੇ, ਮੌਤ ਨੂੰ ਟਾਲਣ ਦੇ ਯਤਨ ਵੀ ਬੜੇ ਹੁੰਦੇ ਨੇ। ਮੌਤ ਦੀ ਗੱਲ ਤਾਂ ਬੜੀ ਏ, ਪਰ ਮਰਨਾ ਵੇਖੋ ਜਿਸ ਦਾ ਇੰਨਾ ਚਰਚਾ ਹੈ, ਜਿਹੜੀ ਇੰਨੀ ਸੱਤ ਚੀਜ਼ ਹੈ, ਜਿਹੜੀ ਹਰ ਹਾਲਤ ਚ ਵਾਪਰਨ ਵਾਲੀ ਚੀਜ਼ ਹੈ, ਮਨੁੱਖੇ ਦੇ ਬਾਰੇ ਬੜਾ ਹੀ ਅਵੇਸਲ ਹੈ, ਉਹਦੇ ਵਾਸਤੇ ਕੋਈ ਤਿਆਰੀ ਨਹੀਂ।

ਉਹਨਾਂ ਦਾ ਜੀਵਨ ਅਨੰਤ ਹੈ, ਚੱਲਦਾ ਹੀ ਰਹਿੰਦਾ, ਕਿਉਂਕਿ ਅਨੰਤ ਵਿੱਚ ਵਾਹਿਗੁਰੂ ਵਿੱਚ ਅਭੇਦ ਹੋ ਜਾਂਦੇ ਨੇ। ਉਹਨਾਂ ਵਾਸਤੇ ਮਰਨਾ ਕਾਹਦਾ ਮਾੜਾ। ਮਹਾਰਾਜ ਧੰਨ ਗੁਰੂ ਨਾਨਕ ਪਾਤਸ਼ਾਹ।

ਲਾਹੌਰ ਦੇ ਚੌਂਕ ਵਿਚ ਉਸ ਕਤਲਗਾਹ ਵਿਚ ਦੁਨੀਆਂ ਚਾਰੇ ਪਾਸੇ ਤਮਾਸ਼ਾ ਵੇਖਣ ਖੜੀ। ਕੁਝ ਆ ਗਏ ਨੇ, ਕੁਝ ਢੰਡੋਰੇ ਦੇ ਕੇ ਬੁਲਾਏ ਗਏ, ਆਓ ਵੇਖੋ ਕਾਫਰਾਂ ਦਾ ਕੀ ਹਾਲ ਕਰਨੇ। ਉੱਚੀ ਥਾਂ ਤੇ ਭਾਈ ਸਾਹਿਬ ਬੈਠੇ, ਜਲਾਦ ਆਇਆ, ਉਸਨੇ ਆਪਣਾ ਹਥਿਆਰ ਕੱਢਿਆ, ਟੋਕਾ ਫੜਿਆ ਹੱਥ ਵਿਚ, ਭਾਈ ਸਾਹਿਬ ਦੇ ਹੱਥ ਨੂੰ ਗੁੱਟ ਨੂੰ ਹੱਥ ਪਾਇਆ, ਗੁੱਟ ਤੇ ਲੱਗਾ ਟੋਕਾ ਚਲਾਉਣ। ਭਾਈ ਸਾਹਿਬ ਮੁਸਕਰਾ ਪਏ, ਕੁਝ ਹੱਸ ਪਏ ਨੇ, ਪਰੇਸ਼ਾਨ ਹੋ ਗਿਆ ਜਲਾਦ। ਇਹ ਕਤਲ ਹੋਣ ਵਾਲੇ ਰੋਂਦੇ ਕੁਰਲਾਉਂਦੇ ਤੜਫਦੇ ਤਾਂ ਵੇਖੇ ਸਨ, ਇੱਕ ਐਸਾ ਬੰਦਾ ਹੈ ਮੌਤ ਇਹਦੇ ਸਾਹਮਣੇ ਹੈ ਔਰ ਇਹ ਮੁਸਕਰਾ ਰਿਹਾ, ਹੱਸ ਰਿਹਾ ਤੇ ਭਾਈ ਸਾਹਿਬ ਬੜੇ ਤਨਜ਼ ਨਾਲ ਉਸ ਜਲਾਦ ਵੱਲ ਵੇਖ ਰਹੇ। ਹੱਥ ਰੁਕ ਗਿਆ ਉਸਦਾ, ਕਹਿੰਦਾ ਹੱਸਦਾ ਹੈ ਕਿਸ ਗੱਲ ਤੇ ਹੱਸ ਰਿਹਾ? ਭਾਈ ਸਾਹਿਬ ਕਹਿੰਦੇ ਨੇ ਹੱਸਦਾ ਇਸ ਗੱਲ ਤੇ ਆ ਕਿ ਤੂੰ ਆਦਮੀ ਆਪਣੇ ਮਾਲਕ ਦਾ ਨਮਕ ਖਾਣ ਵਾਲਾ, ਉਹਦਾ ਹੁਕਮ ਕਿਉਂ ਨਹੀਂ ਮੰਨਦਾ? ਜਲਾਦ ਕਹਿੰਦਾ ਕਿਉਂ, ਕੀ ਕਸਰ ਹੈ? ਮੇਰੇ ਮਾਲਕ ਦਾ ਹੁਕਮ ਹੈ, ਇਸਦੇ ਬੰਦ ਬੰਦ ਕੱਟ ਦਿਓ, ਮੈਂ ਲੱਗਾ ਕੱਟਣ। ਭਾਈ ਸਾਹਿਬ ਕਹਿਣ ਲੱਗੇ ਨਹੀਂ, ਮਾਲਕ ਦਾ ਹੁਕਮ ਨਹੀਂ ਬਜਾ ਰਿਹਾ, ਉਹਨਾਂ ਹੁਕਮ ਦਿੱਤਾ ਬੰਦ ਬੰਦ ਕੱਟ ਦਿਓ, ਤੂੰ ਤਾਂ ਗੁੱਟ ਤੋਂ ਵੱਢਣ ਲੱਗਾ। ਕਹਿੰਦਾ ਹੋਰ ਕੀ ਕਰਾਂ? ਭਾਈ ਸਾਹਿਬ ਕਹਿੰਦੇ ਨੇ ਜਦ ਤੈਨੂੰ ਹੁਕਮ ਹੈ ਕਿ ਬੰਦ ਬੰਦ ਕੱਟ, ਤੇ ਫਿਰ ਬੰਦ ਤਾਂ ਪੋਟਿਆਂ ਤੋਂ ਸ਼ੁਰੂ ਹੁੰਦੇ, ਗੁੱਟ ਤੋਂ ਸ਼ੁਰੂ ਨਹੀਂ ਹੁੰਦੇ, ਪੋਟਿਆਂ ਤੋਂ ਕੱਟਣਾ ਸ਼ੁਰੂ ਕਰ, ਬੰਦਾਂ ਤੋਂ ਕੱਲਾ ਕੱਲਾ ਬੰਦ ਬੰਦ ਜੁਦਾ ਕਰ। ਬੜੀ ਭਿਆਨਕ ਹਾਸੀ, ਬੜੀ ਭਿਆਨਕ ਮੁਸਕਰਾਹਟ ਜਲਾਦ ਦੇ ਚਿਹਰੇ ਤੇ ਆਈ। ਕਹਿਣ ਲੱਗਾ ਜਾਣਨਾ ਹੈ ਕੀ ਕਹਿ ਰਹੇ? ਮੈਂ ਜੇ ਤੇਰੇ ਇਸ ਤਰ੍ਹਾਂ ਕੱਲਾ ਕੱਲਾ ਪੋਟਾ ਪੋਟਾ ਕਰਕੇ ਬੰਦ ਬੰਦ ਅਲੱਗ ਕਰਨ ਲੱਗਾ, ਦਿਹਾੜੀ ਮੈਂ ਲੱਗਾ ਰਹਿ ਜਾਵਾਂਗਾ, ਤੜਫ ਤੜਫ ਕੇ ਤੇਰੀ ਜਾਨ ਨਿਕਲੇਗੀ, ਕੰਮ ਮੁੱਕਣ ਕਿਉਂ ਨਹੀਂ ਦਿੰਦਾ? ਆ ਤੇਰਾ ਗੁੱਟ ਲਾ ਦੇਵਾਂ, ਕੂਣੀ ਲਾ ਦੇਵਾਂ, ਮੋਢਾ ਲਾ ਦੇਵਾਂ, ਧੌਣ ਲਾ ਦੇਵਾਂ, ਗੱਲ ਖਤਮ ਹੋਵੇ, ਤੜਫ ਤੜਫ ਕੇ ਮਰੇਗਾ। ਭਾਈ ਸਾਹਿਬ ਕਹਿਣ ਲੱਗੇ ਤੈਨੂੰ ਭੁਲੇਖਾ ਹੈ, ਤੜਫ ਤੜਫ ਕੇ ਉਹ ਮਰਦੇ ਜਿਹੜੇ ਤਰਸ ਤਰਸ ਕੇ ਜਿਉਂਦੇ ਨੇ। ਇੱਥੇ ਜੀਵਨ ਦਾ ਵੀ ਸਵਾਦ ਲਿਆ, ਇੱਥੇ ਮੌਤ ਦਾ ਵੀ ਆਨੰਦ ਲੈਣਾ। ਤੂੰ ਪੋਟਿਆਂ ਤੋਂ ਵੱਢਣਾ ਸ਼ੁਰੂ ਕਰ, ਮੈਂ ਪਾਠ ਸ਼ੁਰੂ ਕਰਨਾ, ਮੈਂ ਪਾਣੀ ਦਾ ਆਨੰਦ ਲੈਣਾ, ਤੂੰ ਕਤਲ ਕਰਨ ਦਾ ਸਵਾਦ ਲੈ। ਮੈਂ ਜੀਣ ਦਾ ਸਵਾਦ ਬੜਾ ਲੈ ਲਿਆ, ਅੱਜ ਮਰਨ ਦਾ ਸਵਾਦ ਲੈਣ ਨੂੰ ਜੀ ਕਰਦਾ। ਉਸ ਭੀੜ ਵਿਚ ਇਕ ਸੈਯਦ ਸੂਫੀ ਫਕੀਰ ਖੜਾ ਸੀ, ਉਹਨੇ ਭਾਈ ਸਾਹਿਬ ਦੀ ਇਹ ਗੱਲ ਸੁਣੀ ਤੇ ਹੈਰਾਨ ਹੋ ਗਈ, ਬਾਹਾਂ ਉੱਚੀਆਂ ਕਰਕੇ ਕਹਿਣ ਲੱਗਾ, ਈ ਬੰਦਾ ਖੁਦਾ ਖਾਕੀ ਨੇਸਤ। ਕਹਿੰਦਾ ਇਹ ਬੰਦਾ, ਇਹ ਰੱਬ ਦਾ ਬੰਦਾ ਮਿੱਟੀ ਦਾ ਤਾਂ ਨਹੀਂ ਹੋ ਸਕਦਾ, ਆਮ ਮਨੁੱਖਾਂ ਦੀ ਮਿੱਟੀ ਇਹ ਬੰਦੇ ਦੀ ਨਹੀਂ ਹੈ। ਕੈਸੀ ਗੱਲ ਹੈ, ਇਹ ਮਰਨ ਚੋਂ ਵੀ ਸਵਾਦ ਲੈਣਾ ਚਾਹੁੰਦਾ, ਇਹ ਬਿਲਕੁਲ ਸੱਤ ਹੈ। ਰੱਬ ਨਾਲ ਜੁੜਿਆ ਹੋਇਆ, ਈਸ਼ਵਰ ਨਾਲ ਇੱਕ ਸੁਰ ਹੋਇਆ ਬੰਦਾ, ਜੀਵਨ ਦਾ ਵੀ ਰਸ ਲੈਂਦਾ, ਮੌਤ ਦਾ ਵੀ ਰਸ ਲੈਂਦਾ।

ਪੁੱਤਰ ਕਿਵੇਂ ਹੋਣਾ ਚਾਹੀਦਾ, ਭਰਾ ਕਿਹੋ ਜਿਹਾ ਹੋਣਾ ਚਾਹੀਦਾ, ਸਿੱਖ ਕੈਸਾ ਹੋਣਾ ਚਾਹੀਦਾ, ਗੁਰੂ ਕੈਸਾ ਹੋਣਾ ਚਾਹੀਦਾ, ਇਨਸਾਨ ਕੈਸਾ ਹੋਣਾ ਚਾਹੀਦਾ ਹੈ। ਧੰਨ ਗੁਰੂ ਅਰਜਨ ਸਾਹਿਬ ਦੇ ਜੀਵਨ ਵਿੱਚੋਂ ਇਹ ਸਾਰੀਆਂ ਜਾਂਚਾਂ ਆਪਣੇ ਆਪ ਸਮਝ ਆਉਂਦੀਆਂ। ਜ਼ਿੰਦਗੀ ਭਰ ਸੇਵਾ ਕਿਵੇਂ ਕਰਨੀ ਹੈ, ਪਰਉਪਕਾਰ ਕਿਵੇਂ ਕਰਨਾ, ਕਿਸੇ ਦੇ ਕੰਮ ਕਿਵੇਂ ਆ ਸਕਣਾ, ਕਿਸੇ ਨੂੰ ਸੁੱਖ ਕਿਵੇਂ ਦੇ ਸਕਣਾ, ਇਹ ਬੜੀ ਖਾਸ ਗੱਲ ਹੈ। ਜਿਹੜਾ ਬੰਦਾ ਕਿਸੇ ਨੂੰ ਸੁੱਖ ਦੇ ਕੇ ਜਿਉਂਦਾ ਹੈ ਨਾ, ਉਹ ਮੌਤ ਦਾ ਸਵਾਦ ਲੈ ਸਕਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਿਹਦੇ ਵਾਸਤੇ ਮਰ ਰਹੇ? ਕਿਸੇ ਦੇ ਸੁੱਖ ਵਾਸਤੇ, ਕਿਸੇ ਨੂੰ ਆਤਮਕ ਤੇ ਭਗਤੀ ਦਾ ਧਰਮ ਦਾ ਸੁੱਖ ਪ੍ਰਾਪਤ ਹੋ ਸਕੇ, ਲੋਕਾਂ ਦਾ ਧਰਮ ਸੁਰੱਖਿਅਤ ਰਹਿ ਸਕੇ। ਉਹ ਆਪਣੇ ਸਰੀਰ ਦਾ ਠੀਕਰਾ ਜ਼ਾਲਮ ਦੇ ਬੂਹੇ ਤੇ ਭਰ ਦਿੰਦੇ ਨੇ, ਉਹ ਜੀਵਨ ਦਾ ਆਨੰਦ ਲੈ ਸਕਦੇ ਨੇ, ਉਹ ਮੌਤ ਦਾ ਵੀ ਆਨੰਦ ਲੈ ਸਕਦੇ ਨੇ। ਧੰਨ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਨੇ, ਸਾਈ ਮੀਆਂ ਮੀਰ ਸਾਹਮਣੇ ਖਲੋਤੇ ਨੇ, ਕਹਿੰਦੇ ਨੇ ਸਾਹਿਬ ਮੈਥੋਂ ਜਰਿਆ ਨਹੀਂ ਜਾਂਦਾ, ਇਹ ਕੀ ਹੋ ਰਿਹਾ, ਤੁਹਾਡੇ ਸਰੀਰ ਤੇ ਇੰਨਾ ਜ਼ੁਲਮ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਤੇ ਧੰਨ ਗੁਰੂ ਅਰਜਨ ਸਾਹਿਬ ਮੁਸਕਰਾ ਰਹੇ ਨੇ, ਕਹਿੰਦੇ ਨੇ ਸਾਈ ਜੀ ਕਿਉਂ ਨਹੀਂ ਬਰਦਾਸ਼ਤ ਹੁੰਦਾ, ਤੁਹਾਡਾ ਬਰਦਾਸ਼ਤ ਦਾ ਮਾਦਾ ਕਿੱਧਰ ਗਿਆ, ਤੁਹਾਡੀ ਸਹਿਣ ਸ਼ਕਤੀ ਕਿੱਧਰ ਗਈ? ਰੱਬ ਵਾਲਿਓ, ਰੱਬ ਦੇ ਪਿਆਰ ਵਾਲਿਓ, ਤੁਹਾਡੀ ਸਹਿਣ ਸ਼ਕਤੀ ਕਿਉਂ ਭੰਗ ਹੋ ਰਹੀ? ਸਾਈ ਜੀ ਕਹਿੰਦੇ ਨੇ ਮੇਰੇ ਮੁਰਸ਼ਿਦ, ਮੇਰੇ ਸਿਰ ਦੇ ਮਾਲਕ, ਮੇਰੇ ਸਤਿਗੁਰੂ, ਇਹ ਨਹੀਂ ਬਰਦਾਸ਼ਤ ਹੁੰਦਾ, ਤੁਸੀਂ ਮੈਨੂੰ ਆਗਿਆ ਦਿਓ, ਮੈਂ ਸਾਰਾ ਕੋਈ ਤਬਾਹ ਕਰਦੇ ਹਾਂ। ਤੇ ਸਾਹਿਬ ਮੁਸਕਰਾ ਕੇ ਕਹਿੰਦੇ ਨੇ ਸਾਈ ਜੀ ਰੱਬ ਵਾਲਿਓ, ਤੁਹਾਡੇ ਮੂੰਹ ਇਹ ਗੱਲ ਸਜਦੀ ਨਹੀਂ, ਤਬਾਹ ਕਰਦੇ ਨਾ। ਰੱਬ ਦੇ ਪਿਆਰ ਵਾਲੇ, ਰੱਬ ਦੀ ਇਸ ਸੋਹਣੀ ਉਸਾਰੀ ਨੂੰ ਸਵਾਰਨਾ ਤਾਂ ਜਾਣਦੇ ਨੇ, ਸਿੰਗਾਰਨਾ ਤਾਂ ਜਾਣਦੇ ਨੇ, ਤਬਾਹ ਕਰਨਾ ਸਾਡਾ ਕੰਮ ਨਹੀਂ, ਉਹਦੀ ਰਚਨਾ ਹੈ, ਉਹ ਰਚੇ, ਬਣਾਵੇ, ਮਿਟਾਵੇ, ਉਹਦੀ ਰਚਨਾ। ਤੇ ਜੇ ਕੋਈ ਉਹਦੀ ਰਚਨਾ ਨੂੰ ਤਬਾਹ ਕਰਦਾ ਤਾਂ ਉਹਦਾ ਲੇਖਾ ਲੈਣ ਵਾਲਾ ਉਹ ਜੋ ਬੈਠਾ। ਜਿਨ੍ਹਾਂ ਜ਼ਾਲਮਾਂ ਨੂੰ ਤਬਾਹ ਕਰਨ ਦੀ ਗੱਲ ਸਾਈ ਜੀ ਤੁਸੀਂ ਕਰਦੇ ਹੋ, ਉਹਨਾਂ ਦੀ ਆਪਣੀ ਬੋਲੀ, ਉਹਨਾਂ ਦਾ ਆਪਣਾ ਵਿਹਾਰ, ਉਹਨਾਂ ਦਾ ਆਪਣਾ ਢੰਗ ਹੈ, ਸਾਡਾ ਆਪਣਾ ਵਿਹਾਰ ਹੈ, ਸਾਡਾ ਆਪਣਾ ਢੰਗ ਹੈ, ਸਾਡੀ ਆਪਣੀ ਬੋਲੀ ਹੈ। ਅਸੀਂ ਆਪਣੀ ਬੋਲੀ, ਆਪਣੇ ਢੰਗ, ਆਪਣੇ ਵਿਹਾਰ ਨੂੰ ਅਸੀਂ ਕਿਉਂ ਛੱਡ ਦਈਏ? ਉਹ ਆਪਣਾ ਕੰਮ ਕਰੀ ਜਾਣ, ਉਹ ਤਬਾਹ ਕਰੀ ਜਾਣ, ਉਹ ਮਿਟਾਈ ਜਾਣ, ਆਪਾਂ ਤਾਂ ਨਹੀਂ ਇਸ ਵਿਹਾਰ ਚ ਸ਼ਾਮਲ ਹੋਣਾ। ਸਾਂਝ ਬੜੀ ਪੁਰਾਣੀ ਸੀ ਨਾ, ਲਾਹੌਰ ਦੀਆਂ ਗਲੀਆਂ ਚ, ਜਿੱਦਣ ਲਾਹੌਰ ਚ ਮਹਾਮਾਰੀ ਪਈ, ਬਿਮਾਰੀ ਫੈਲੀ, ਲੋਕਾਂ ਦੇ ਘਰਾਂ ਚ ਹਾਹਾਕਾਰ, ਕੁਰਲਾਟ ਮੱਚੀ ਹੋਈ ਸੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੌਜਵਾਨ ਉਸ ਵੇਲੇ ਗੁਰਗੱਦੀ ਬਿਰਾਜਮਾਨ ਨਹੀਂ ਸਨ, ਪਿਤਾ ਜੀ ਦੇ ਹੁਕਮ ਚ ਲਾਹੌਰ ਸਨ। ਲਾਹੌਰ ਦੀਆਂ ਗਲੀਆਂ ਚ ਉਸ ਬਿਮਾਰੀ ਨੇ ਤਬਾਹੀ ਮਿਟਾਈ ਹੋਈ, ਉਸ ਮੱਚੀ ਹੋਈ ਤਬਾਹੀ ਦੇ ਵਿੱਚ ਸਾਈ ਜੀ ਨੂੰ ਅਚਾਨਕ ਕਿਸੇ ਨੇ ਖਬਰ ਦਿੱਤੀ ਸੀ। ਸਾਈ ਮੀਆਂ ਮੀਰ ਆਪਣੇ ਸਾਥੀਆਂ ਨੂੰ ਲੈ ਕੇ ਗਲੀਆਂ ਵਿੱਚੋਂ ਲਾਸ਼ਾਂ ਚੁਕਵਾ ਰਹੇ ਨੇ, ਬਿਮਾਰਾਂ ਦੀ ਸਾਰ ਲੈ ਰਹੇ ਨੇ। ਕਿਸੇ ਨੇ ਆ ਕੇ ਕਿਹਾ, ਸਾਈ ਜੀ ਆਪਾਂ ਤਾਂ ਮੁਸਲਮਾਨ ਹੁੰਦੇ ਹਾਂ, ਇਸਲਾਮ ਦੇ ਪਿਆਰ ਵਿੱਚ ਮੁਸਲਮਾਨਾਂ ਦੇ ਘਰਾਂ ਦੀ ਸਾਰ ਲੈਂਦੇ ਫਿਰ ਰਹੇ ਹਾਂ। ਇੱਕ ਨੌਜਵਾਨ ਐਸਾ ਵੀ ਆਇਆ, ਜਾਪਦਾ ਹਿੰਦੂ ਹੈ ਪਰ ਉਹ ਤਾਂ ਸਾਰਿਆਂ ਨਾਲ ਇੱਕ ਸਾਰ ਵਤੀਰਾ ਕਰ ਰਿਹਾ, ਉਹ ਮੁਸਲਮਾਨਾਂ ਦੇ ਘਰਾਂ ਦੇ ਵਿੱਚੋਂ ਵੀ ਬਿਮਾਰਾਂ ਦੀ ਖਬਰ ਲੈਂਦਾ ਫਿਰ ਰਿਹਾ, ਆਪਣੇ ਸਾਥੀਆਂ ਨੂੰ ਲੈ ਕੇ ਗਲੀਆਂ ਚ ਬਹੁਤ ਤੇਜ਼ੀ ਦੇ ਨਾਲ ਉਹ ਲੋਕਾਂ ਦਾ ਦੁੱਖ ਵੰਡਾਉਂਦਾ ਫਿਰ ਰਿਹਾ। ਉਦਣ ਲਾਹੌਰ ਦੀਆਂ ਗਲੀਆਂ ਚ ਗੁਰੂ ਅਰਜਨ ਸਾਹਿਬ ਤੇ ਸਾਈ ਮੀਆਂ ਮੀਰ ਦੀ ਪਹਿਲੀ ਮੁਲਾਕਾਤ ਹੋਈ ਸੀ। ਸਾਈ ਜੀ ਨੇ ਉਦਣ ਵੀ ਮਹਿਸੂਸ ਕੀਤਾ ਸੀ ਉਮਰ ਚ ਮੈਂ ਵੱਡਾ, ਲੇਕਿਨ ਕਰਨੀ ਵਿੱਚ ਮੈਥੋਂ ਵੱਡਾ ਜਾਪਦਾ ਹੈ, ਉਮਰ ਦਾ ਅਜੇ ਨੌਜਵਾਨ ਹੈ, ਅਵਾਇਲ ਉਮਰ ਹੈ, ਮਗਰ ਕਰਨੀ ਵਿੱਚ, ਸਮਦ੍ਰਿਸ਼ਟੀ ਵਿੱਚ ਮੈਥੋਂ ਬਹੁਤ ਉੱਚਾ ਹੈ। ਫਿਰ ਜਿਸ ਦਿਨ ਗੁਰੂ ਅਰਜਨ ਸਾਹਿਬ ਗੁਰਗੱਦੀ ਬਿਰਾਜਮਾਨ ਹੋਏ ਸਨ, ਸਾਈ ਜੀ ਨੂੰ ਬੁਲਾ ਭੇਜਿਆ ਸੀ, ਆ ਸਾਈ ਲੋਕਾਂ ਕੋਈ ਪਿਆਰ ਦੀ ਸਾਂਝ ਵਾਲੀ ਗੱਲ ਕਰੀ, ਹਰਿਮੰਦਰ ਦੀ ਨੀ, ਸਾਈ ਜੀ ਕੋਲੋਂ ਰਖਵਾਈ ਸੀ, ਸਾਈ ਮੀਆਂ ਮੀਰ ਤੋਂ, ਤੂੰ ਵੀ ਰੱਬ ਦੇ ਪਿਆਰ ਵਾਲਾ ਹੈ, ਮੈਂ ਵੀ ਰੱਬ ਦੇ ਪਿਆਰ ਵਾਲਾ, ਆ ਸਾਂਝੀ ਵਾਲਤਾ ਦੀ ਕੋਈ ਗੱਲ ਪੈਦਾ ਕਰੀ। ਪਰ ਅੱਜ ਸਾਈ ਜੀ ਜਿਸ ਵੇਲੇ ਕਿਹਾ ਮੈਥੋਂ ਬਰਦਾਸ਼ਤ ਨਹੀਂ ਹੁੰਦਾ, ਸਾਹਿਬ ਕਹਿਣ ਲੱਗੇ ਨਹੀਂ ਆਪਾਂ ਜਰਨਾ ਹੈ, ਆਪਾਂ ਬਰਦਾਸ਼ਤ ਕਰਨਾ ਹੈ, ਆਪਾਂ ਜੀਵਨ ਦਾ ਵੀ ਆਨੰਦ ਲੈਣਾ, ਆਪਾਂ ਦੁੱਖਾਂ ਵਿੱਚੋਂ ਵੀ ਸਵਾਦ ਲੈਣਾ। ਲੋਕ ਸੁੱਖਾਂ ਵਿੱਚੋਂ ਵੀ ਸੁੱਖ ਨਹੀਂ ਮਾਣ ਸਕਦੇ, ਦੁਖੀ ਹੁੰਦੇ ਰਹਿ ਜਾਂਦੇ, ਰੱਬ ਨਾਲ ਜੁੜੇ ਹੋਏ, ਇੱਕ ਸੁਰ ਹੋਏ ਹੋਏ, ਅਖੌਤੀ ਦੁੱਖਾਂ ਦੇ ਵਿੱਚ ਵੀ ਆਨੰਦ ਉਹਨਾਂ ਦਾ ਭੰਗ ਨਹੀਂ ਹੁੰਦਾ। ਹਰ ਕਾ ਨਾਮ ਹਿਰਦੈ ਨਿਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸਦਾ ਸੰਭਾਲੇ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਜੋ ਉਹਨਾਂ ਦੀ ਮੰਗ ਹੈ ਉਸ ਮੰਗ ਵਿੱਚ ਇੰਨਾ ਸੁੱਖ ਹੈ ਕਿ ਹਰ ਦੁੱਖ ਸੁੱਖ ਨੂੰ ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ।
ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਏ। ਤੇ ਜਿਸ ਨੇ ਮਹਾਰਾਜ ਨੇ ਕਿਹਾ ਸਾਈ ਜੀ ਆਪਣਾ ਕੰਮ ਤਬਾਹ ਕਰਨਾ ਨਹੀਂ ਹੈ, ਆਪਣਾ ਕੰਮ ਦੁੱਖ ਸੁੱਖ ਨੂੰ ਇੱਕ ਕਰਕੇ ਜਾਣਨਾ ਹੈ। ਉਸ ਦਿਨ ਸਾਈ ਜੀ ਨੇ ਫਿਰ ਮਹਿਸੂਸ ਕੀਤਾ ਸੀ ਸਤਿਗੁਰੂ ਤੁਸੀਂ ਵਾਕਿਆ ਹੀ ਮਹਾਨ, ਉਮਰ ਚ ਮੈਂ ਬਹੁਤ ਵੱਡਾ ਹੋ ਸਕਣਾ, ਮੇਰੀ ਪੂਜਾ ਪ੍ਰਤਿਸ਼ਠਾ ਤੇ ਮਾਨਤਾ ਵੀ ਬੜੀ ਹੈ, ਪਰ ਜੋ ਕੁਝ ਤੁਹਾਡੇ ਅੰਦਰ ਹੈ, ਜੋ ਤੁਹਾਡੇ ਕੋਲ ਗੱਲ ਹੈ, ਮੈਂ ਧਰਮ ਦਾ ਵਿਦਿਆਰਥੀ ਤਾਂ ਹੋ ਸਕਦਾ, ਧਰਮ ਸਿੱਖਣ ਵਾਲਾ ਤਾਂ ਹੋ ਸਕਣਾ, ਪਰ ਤੁਸੀਂ ਧਰਮ ਸਿਖਾਉਣ ਵਾਲੇ ਹੋ, ਜੀਵਨ ਵੀ ਸਿਖਾਉਣ ਵਾਲੇ ਹੋ, ਮਰਨ ਵੀ ਸਿਖਾਉਣ ਵਾਲੇ ਹੋ, ਕਰਨ ਵੀ ਸਿਖਾਉਣ ਵਾਲੇ ਹੋ, ਜਰਨ ਵੀ ਸਿਖਾਉਣ ਵਾਲੇ, ਸ਼ਕਤੀ ਸਾਰੀ ਦੇ ਮਾਲਕ ਹੋ, ਲੇਕਿਨ ਜਰਨ ਦੀ ਸ਼ਕਤੀ ਤੁਹਾਡੇ ਕੋਲ ਬਹੁਤ ਜ਼ਿਆਦਾ ਹੈ। ਉਹ ਜਿਹੜਾ ਭਾਈ ਸੱਤਾ ਬਲਵਾਨ ਜੀ ਦੀ ਵਾਰ ਚ ਆਪਾਂ ਸ਼ਬਦ ਪੜ੍ਹਨੇ ਹਾਂ, ਦੂਣੀ ਚੌਣੀ ਕਰਾ ਮਾਤ ਸੱਚੇ ਦਾ ਸੱਚਾ ਟੋਆ। ਇੱਕ ਤਾਂ ਕਰਾ ਮਾਤ ਹੁੰਦੀ ਜਿਹੜੀ ਬੰਦੇ ਦੀ ਸਮਝ ਤੋਂ ਬਾਹਰੀ ਹੋਵੇ, ਸੁਪਰ ਹਿਊਮਨ ਜਿਸਨੂੰ ਕਹਿੰਦੇ ਆ, ਜਿਹੜੀ ਆਮ ਬੰਦਾ ਨਾ ਕਰ ਸਕਦਾ ਹੋਵੇ, ਕੋਈ ਬਹੁਤ ਸ਼ਕਤੀ ਵਾਲਾ ਰਿਧੀਆਂ ਸਿੱਧੀਆਂ ਵਾਲਾ ਕੋਈ ਕਰ ਸਕਦਾ ਹੋਵੇ, ਉਹਨੂੰ ਕਰਾ ਮਾਤ ਕਹਿੰਦੇ। ਲੇਕਿਨ ਕਰਾ ਮਾਤ ਜਿਹੜੀ ਅੱਗੇ ਹੀ ਬੰਦੇ ਦੀ

ਇਹ ਤੇਰੇ ਕੋਲ ਸ਼ਕਤੀਆਂ ਸਾਰੀਆਂ ਸਮਰੱਥਾ ਸਾਰੀ ਹੈ, ਪਰ ਤੂੰ ਵਰਤਦਾ ਨਹੀਂ, ਤੂੰ ਜਰਦਾ ਹੈ, ਤੂੰ ਵਿਖਾਉਂਦਾ ਨਹੀਂ, ਪ੍ਰਗਟਾਉਂਦਾ ਨਹੀਂ, ਤੂੰ ਸ਼ਰਾ ਉਹ ਜਿਹੜੀ ਤਾਕਤ ਹੈ, ਉਹ ਰਿੱਧੀ ਸਿੱਧੀ ਹੈ, ਉਹ ਸ਼ਕਤੀ ਹੈ, ਉਸ ਨੂੰ ਵਿਖਾਉਂਦਾ ਨਹੀਂ, ਪ੍ਰਗਟਾਉਂਦਾ ਨਹੀਂ, ਬਲਕਿ ਜਰ ਕੇ ਦਿਖਾਉਣਾ ਮੇਰੇ ਸਤਿਗੁਰੂ, ਕਿਉਂਕਿ ਤੂੰ ਲੋਕਾਂ ਨੂੰ ਜੀਣਾ ਵੀ ਸਿਖਾਉਣਾ ਹੈ, ਜਰਨਾ ਵੀ ਸਿਖਾਉਣਾ ਹੈ, ਮਰਨਾ ਵੀ ਸਿਖਾਉਣਾ ਹੈ। ਤੇਰੇ ਕੋਲ ਇਜਾਜ਼ ਹੈ, ਤੂੰ ਇਸ ਦਾ ਮਾਸਟਰ ਹੈ, ਤੇ ਲੋਕ ਤੇਰੇ ਕੋਲੋਂ ਇਹ ਸਿੱਖਦੇ। ਤੇ ਜਿਨ੍ਹਾਂ ਨੂੰ ਆ ਗਈ ਇਹ ਜਾਚ, ਜਿਨ੍ਹਾਂ ਨੂੰ ਜੀਣਾ ਆ ਗਿਆ, ਜਿਨ੍ਹਾਂ ਨੂੰ ਮਰਨਾ ਆ ਗਿਆ, ਜਿਹੜੇ ਇੱਕ ਸੁਰ ਹੋ ਗਏ ਨੇ ਵਾਹਿਗੁਰੂ ਨਾਲ, ਵੈਸੇ ਤਾਂ ਮਰਨਾ ਸਾਰਿਆਂ ਨੇ, ਤੁਰ ਮਰਨ ਲਿਖਾਇਆ, ਪਰ ਗੁਰਮੁਖ ਮਰਦੇ ਨੇ ਤੇ ਮੌਤ ਜਿਹੜੀ ਬੜੀ ਭਿਆਨਕ ਹੈ, ਉਹ ਵੀ ਖੂਬਸੂਰਤ ਹੋ ਜਾਂਦੀ। ਜਨ ਉਭਰੇ ਹਰ ਹਰ ਧਿਆਨ ਜੀਓ, ਮੌਤ ਇਸ ਭਿਆਨਕਤਾ ਤੋਂ ਰੱਬ ਦੇ ਬੰਦੇ ਬਚ ਕੇ ਨਿਕਲਦੇ ਨੇ, ਵੱਖਰੇ ਹੁੰਦੇ ਨੇ, ਅਲੱਗ ਹੁੰਦੇ ਨੇ। ਹਰ ਸੋਭਾ ਪਾਈ ਉਹ ਆਪ ਹੀ ਸ਼ਾਨ ਨਾਲ ਜਿਉਂਦੇ ਨੇ, ਪਰ ਜਿਉਂਦੇ ਕਿਸ ਗੱਲ ਦੀ, ਸ਼ਾਨ ਕਿਸ ਗੱਲ ਦੀ, ਹਰ ਨਾਮ ਵਡਿਆ। ਹਰ ਦਰਗਾਹ ਪਹਿਤੇ ਜਾਣ ਜੀ, ਉਹ ਸੱਚੀ ਦਰਗਾਹ ਵਿੱਚ, ਪ੍ਰਭੂ ਦੀ ਦਰਗਾਹ ਵਿੱਚ ਸਨਮਾਨਿਤ ਹੋਏ ਹੋਏ ਜਾਂਦੇ ਨੇ। ਅਸਰੋਭਾ ਦਿੰਦੇ ਆ, ਸਨਮਾਨ ਦਿੰਦੇ ਆ, ਕਿਸੇ ਦੀ ਚੰਗੀ ਕਰਨੀ ਹੋ, ਨਿਰੰਕਾਰ ਦੀ ਦਰਗਾਹ ਵਿੱਚ ਵੀ ਮਾਣ ਹੁੰਦਾ। ਹਰ ਦਰਗਾਹ ਪਹਿਤੇ ਜਾਣ ਜੀ, ਉਹ ਦਰਗਾਹ ਚ ਸਨਮਾਨ ਹੁੰਦਾ ਉਹਨਾਂ ਦਾ। ਹਰ ਦਰਗਾਹ ਪਹਿਤੇ, ਹਰ ਨਾਮੇ ਸਿੱਧੇ, ਜਿਹੜੇ ਨਾਮ ਦੇ ਨਾਲ ਆਪਣੇ ਜੀਵਨ ਵਿੱਚ ਸੁਚੱਜ ਪਸਾਰ ਕੇ ਸੋਹਣਾ ਜਿਹਾ ਜੀਵਨ ਜਿਉਂਦੇ ਨੇ, ਦਰਗਾਹ ਵਿੱਚ ਸਨਮਾਨਿਤ ਹੁੰਦੇ ਨੇ। ਹਰ ਨਾਮੇ ਤੇ ਸੁੱਖ ਪਾਇਆ, ਉਹ ਅਸਲੀ ਸੁੱਖ ਨੂੰ ਪ੍ਰਾਪਤ ਕਰਦੇ ਨੇ, ਜ਼ਿੰਦਗੀ ਦਾ ਅਸਲੀ ਸੁੱਖ ਉਹ ਮਾਣਦੇ ਨੇ, ਬਲਕਿ ਮੌਤ ਵਿੱਚ ਵੀ ਉਹਦਾ ਸੁੱਖ ਬੰਦ ਨਹੀਂ ਹੁੰਦਾ। ਉਹਨਾਂ ਦੇ ਮਗਰ ਲੱਗ ਕੇ, ਉਹਨਾਂ ਦੇ ਪੂਰਨਿਆਂ ਤੇ ਚੱਲਣ ਵਾਲੇ ਵੀ ਇਸ ਸੁੱਖ ਨੂੰ ਮਾਣਦੇ ਨੇ। ਆਪਾਂ ਰੋਜ਼ ਯਾਦ ਕਰਨੇ ਆ ਉਹਨਾਂ ਨੂੰ, ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ, ਵੰਡ ਛਕਿਆ, ਤੇਗ ਚਲਾਈ, ਤੇਗ ਵਾਹੀ, ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਝਗੜੀਆਂ ਤੇ ਚੜੇ, ਉਹ ਜਿਨ੍ਹਾਂ ਮਾਈਆਂ ਬੀਬੀਆਂ ਨੇ ਮੀਰ ਮਨੂ ਦੇ ਘੋੜਿਆਂ ਵਿੱਚ ਸਵਾ ਸਵਾ ਮਨ ਪੀਸਣ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਆਪਣੇ ਬੱਚਿਆਂ ਦੇ ਟੋਟਿਆਂ ਦੇ ਹਾਰ ਗਲਾਂ ਵਿੱਚ ਪੁਆਏ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਮੇਰੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਉਹ ਤੇਰੀ ਪੈੜ ਤੇ ਤੁਰਨ ਵਾਲੇ, ਤੇਰੇ ਪੂਰਨਿਆਂ ਤੇ ਤੁਰਨ ਵਾਲੇ ਲੋਕ ਸਨ, ਜਿਨ੍ਹਾਂ ਨੂੰ ਜੀਣਾ ਵੀ ਆ ਗਿਆ ਤੇ ਮਰਨ ਵੀ ਸੁੱਖ ਲੈਂਦੇ ਨੇ। ਉਹਨਾਂ ਦਾ ਸੁੱਖ ਤੱਤੀਆਂ

0: ਫੜ ਕੇ ਨੇਜੇ ਤੇ ਟੰਗ ਲਿਆ ਤੇ ਬੀਕਾਨੇਰ ਦੀ ਧਰਤੀ ਵੱਲ ਨੂੰ ਚਾਲੇ ਪਾ ਦਿੱਤੇ। ਬੀਕਾਨੇਰ ਪਹੁੰਚ ਕੇ ਸਿੰਘਾਂ ਨੇ ਮੱਸੇ ਰੰਗੜ ਦਾ ਸਿਰ ਜਥੇਦਾਰ ਬਾਬਾ ਬੁੱਢਾ ਸਿੰਘ ਜੀ ਦੇ ਚਰਨਾਂ ਵਿੱਚ ਪੇਸ਼ ਕਰ ਦਿੱਤਾ। ਪੰਥ ਨੇ ਖੁਸ਼ੀ ਦੇ ਜੈਕਾਰੇ ਛੱਡੇ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਅਸਮਾਨ ਗੂੰਜ ਉੱਠਿਆ। ਗੁਰੂ ਖਾਲਸਾ ਜੀ, ਜਦੋਂ ਜਦੋਂ ਵੀ ਜ਼ਾਲਮਾਂ ਨੇ ਜ਼ੁਲਮ ਢਾਇਆ ਤਾਂ ਸਿੰਘਾਂ ਨੇ ਵੀ ਅੱਗੋਂ ਇੱਟ ਦਾ ਜਵਾਬ ਪੱਥਰ ਨਾਲ ਹੀ ਦਿੱਤਾ ਹੈ, ਕਿਉਂਕਿ ਜੇ ਜ਼ੁਲਮ ਕਰਨਾ ਪਾਪ ਹੈ ਤਾਂ ਜ਼ੁਲਮ ਸਹਿ ਲੈਣਾ ਮਹਾਂਪਾਪ ਹੈ। ਇਸੇ ਕਰਕੇ ਕੌਮਾਂ ਨੇ ਜਦ ਅੱਕ ਦੀਆਂ ਜ਼ੁਲਮਾਂ ਦੇ ਫੱਟੇ ਚੱਕ ਦੀਆਂ, ਕੁਰਬਾਨੀ ਦੇ ਆਵੇ ਵਿੱਚ ਤਹਿਰੀਕਾਂ ਨੇ
1: ਪੱਕ ਦੀਆਂ,
0: ਹੱਕ ਲਈ ਤਲਵਾਰ ਉਠਾ, ਹੱਕ ਨਬੇੜੂ ਹੱਕ ਦੀਆਂ, ਵਾਰ ਸਦਾ ਤਲਵਾਰਾਂ ਦੇ, ਤਲਵਾਰਾਂ ਹੀ ਨੇ
1: ਡੱਕ ਦੀਆਂ।
0: ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਜ਼ਫਰਨਾਮਾ ਯਾਨੀ ਜਿੱਤ ਦੀ ਚਿੱਠੀ ਲਿਖ ਕੇ ਭੇਜੀ ਸੀ ਤਾਂ ਉਸ ਵਿੱਚ ਇੱਕ ਕਰੜੀ ਹਿਦਾਇਤ ਕੀਤੀ ਸੀ, ਚੁੰਕਾਰ ਅਸ ਹਮਾ ਹੀਲ ਤੇ ਦਰ ਗੁਜਸ ਹਲਾਲ ਅਸ ਬੁਰਦਨ ਬ
1: ਸ਼ਮਸ਼ੀਰ ਦਸ।
0: ਜਦੋਂ ਸਾਰਿਆਂ ਹਿੱਲਿਆਂ ਤੋਂ ਗੱਲ ਲੰਘ ਜਾਵੇ ਤਾਂ ਉਸ ਵਕਤ ਤਲਵਾਰ ਚੁੱਕ ਲੈਣੀ ਜਾਇਜ਼ ਹੈ। ਇਸੇ ਕਰਕੇ ਸਿੰਘ ਸੂਰਮੇ ਮਰਦ ਦਲੇਰ ਜਿਹੜੇ ਭਾਜੀ ਮੋੜਨ ਹਮੇਸ਼ਾ ਜਾਣਦੇ ਨੇ, ਸਿਰ ਰੱਖਦੇ ਨਹੀਂ ਉਧਾਰੀਓ ਦੇ, ਸਦਾ ਅਣਖ ਦੀ ਜ਼ਿੰਦਗੀ
1: ਮਾਣਦੇ ਨੇ।
0: ਗੁਰੂ ਖਾਲਸਾ ਜੀ, ਇਸੀ ਪਰ ਉਪਕਾਰੀ ਅਣਖੀ ਖਾਲਸੇ ਦਾ ਇਤਿਹਾਸ, ਜ਼ਾਲਮਾਂ ਨੂੰ ਸਬ ਸਿਖਾਉਣ ਵਾਸਤੇ ਜਦੋਂ ਵੀ ਕਿਤੇ ਸਿੰਘਾਂ ਨੇ ਖੂਨ ਡੋਲਿਆ ਤਾਂ ਇਸ ਨੇ ਜੁਗ ਨੂੰ ਹੀ ਪਲਟਾ ਕੇ ਰੱਖ ਦਿੱਤਾ ਅਤੇ ਇਹੋ ਜਿਹੇ ਮਰਜੀਵੜੇ ਸਿੰਘਾਂ ਦੀ ਯਾਦ ਵਿੱਚ ਇੱਕ ਨਗਮਾ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜੱਥਾ ਆਪ ਦੀ ਸੇਵਾ

आप सजन आपे ही समखलोआ आपे पट्टी कलमिया आप लिखन हारा हुआ सब उम्र।

ਸਤਸੰਤੋ ਤਰਿਓ ਰੇ ਆਦਿ ਪੁਰਖ ਪਰ ਤਖ ਲਿਖੋ ਅੱਖਰ ਮਤ ਕਿਤੁਰੇ ਪ੍ਰਗਟ ਜੋਤ ਜਗ ਮਗੇ ਤੇਜ ਪੂ ਮੰਡਲ ਛਾਇਓ ਪਰਸ ਪਰਸ ਪਰਸ ਪਰਸ ਗੁਰੂ ਤਿਲਕ।

ਅਗਰ ਅਸੀਂ ਇਹੀ ਗੱਲ ਮੰਨਦੇ ਹਾਂ ਫਿਰ ਅਸੀਂ ਆਪਣਾ ਗੁਰੂ ਦੇ ਵਰਗਾ ਬਣਨਾ। ਸਾਰੇ ਜਾਣੇ, ਸਾਰੇ ਸੰਗਤ ਇਕੱਠੇ ਆਪਾਂ ਅੱਖਾਂ ਬੰਦ ਕਰਕੇ ਗੁਰੂ ਗੋਬਿੰਦ ਸਿੰਘ ਦੀ ਯਾਦੀ ਵਿੱਚ ਗੁਰੂ ਗੋਬਿੰਦ ਸਿੰਘ ਵਰਗਾ ਬਣਨਾ। ਫਿਰ ਅਸੀਂ ਸਾਡੇ ਨਾਲ ਇਕੱਠੇ ਬੁਲਾਵਾਂਗੇ ਗੁਰੂ ਗੋਬਿੰਦ ਸਿੰਘ ਜੀ ਪ੍ਰੇਮ ਪਿਆਰ ਨਾਲ, ਦੇਖ ਲੈਂਗੇ ਕਿਰਪਾ ਹੋਏਗਾ ਕਿ ਨਹੀਂ। ਇਟਸ ਅਪ ਟੂ ਅਸ ਟੁਗੈਦਰ। ਆਪ ਜਪਾਏ ਜਪੇ ਸੋ ਨਾਉ, ਗੁਰੂ ਗੋਬਿੰਦ ਸਿੰਘ ਜ਼ਰੂਰ ਮਿਹਰ ਕਰਨਗੇ, ਜ਼ਰੂਰ, ਕਿਉਂ ਨਹੀਂ। ਅਗਰ ਇੰਨੇ ਪਿਆਰੇ ਸਿੱਖ ਉਹਨੂੰ ਇੰਨਾ ਜ਼ਬਰਦਸਤੀ ਨਾਲ ਬੁਲਾਉਂਦੇ ਹੈ, ਨਹੀਂ ਮੰਨਣਗੇ? ਮੰਨਣਗੇ ਜ਼ਰੂਰ।

पलंग राग दे अंदर धन गुरु नानक पातशाह जी ने उन्हां गुरु सिखां तो नाम जपण वाले तो अजूर फरमाउंदे मैं कुर्बान जांदा हां ए वाहिगुरु जो तेरे नाम विच जुड़े ए तन माया पाया प्यारे ए जेड़ा तन है इनू माया दी पाह लगी पई माया दी मैल लगी पई ए तन माया पाया प्यारे लीतला लब रंगाए मेरे कंत न पावे चोरड़ा प्यारे क्यों धन से जे शरीर रूपी चोलड़ा जिसनु लब दी मैल है माया दी पाह लगी है एडा मैला चोला है ओ स्वामी कंत इसनु किस तरह प्रवान करेगा मेरे कंत न आवे चोलड़ा प्यारे क्यों धन से जे जाए हजूर कहंदे ना हां कुर्बाने जाऊं मेहरबाना हाँ कुर्बाने जाऊं हाँ कुर्बाने जाऊं तिना के लैण जो तेरा तिना ने मैल तू अपने आप नु दूर की अपने मन ते तन दे उते नाम रूपी सुंदर चोला पहने नाम रूपी सुंदर ड्रेस पाई है फिर दुनियावी कपड़े मैले हो जाते हैं इना दे रंग भी फिके पै जाते हैं कुछ समय दे बाद कपड़िया का सुहपन ए नहीं रहा कपड़ रूप सुहावना छड़ दुनिया अंदर जावना पर हजूर फरमाते हैं जिस इंसान ने नाम रूपी सच्चा कपड़ा पा लिया है जिस इंसान ने नाम रूपी अपनी ब्यूटी ते स्वप्न बनाया है मैं उस तो कुर्बान जाना ए रंग सब तो श्रेष्ठ है माया दे रंग भी फिके पै जाते हकूमत दे रंग भी मध्यम पै जाते पर जो सच्चा रंग है ए कदे फिका नहीं पै लाल रंग तिसको लगा जिसके वड पागा मैला कदे ना हो गई न लाके काया रंगन जे थी प्यारे पाइये नाम मजीठ अपने मन दे उत्ते मजीठ रंग चढ़ा और सारे रंग कलर जेड़े हन आस्ता आस्ता फिके पै जांदे हैं पर मजीठ का रंग ऐसा होंदा है उनू ज्यों ज्यों धोवो त्यों त्यों निखरदा है इसे तरह नाम रूपी जिहड़ा मजीठा चोला है रंग है ए कदे फिका नहीं पे चाहे मुसीबत आ जाए दुख आ जाए सुख आ जाए पर पैरी सत्संग दुखा सुखा दे रंग विच कई वारी इंसान घाबर जांदा पर जिस वेले नाम रूपी गुरु दे प्यार दा रंग चढ़ जांदा है फिर काबर मुक जांदा चाहे आरे हेठां बहना पै जाए भाई मती दास नूं फिर ओ रंग फिका नहीं पैंदा भाई मनी सिंह साहब बंद बंद कटांदे हन सिखी दा रंग कदे भी मध्यम नहीं होया रोज अरदास करदे हां गुरु के सिख सिखी वास्ते चरखड़ियां ते चढ़ गए बंद बंद कटवाया पुठियां खला नवाईया इथे बस नहीं नाल मतावां पैणा दी भी आपां रोज अरदास करदे हां जिन्हां बीबियां ने जिन्हां पैणा ने मीर मन्नू दी जेल लाहौर दी जेल ओ जेल मैं वेखी पार्टीशन तो पहलां जिथे सिंघां नूं शहीद कीता जांदा सी
ਜਿੱਥੇ ਗੁਰੂ ਕੀ ਬੱਚੀਆਂ ਨੂੰ ਕੈਦ ਕੀਤਾ ਸੀ ਉਸ ਗੁਰਦੁਆਰੇ ਦਾ ਨਾਮ ਸੀ ਸ਼ਹੀਦ ਗੰਜ। ਡੇਰਾ ਸਾਹਿਬ ਵੀ ਗੁਰਦੁਆਰਾ ਪੰਜੇ ਪਾਤਸ਼ਾਹ ਜੀ ਦਾ ਤੁਸੀਂ ਵੀ ਦਰਸ਼ਨ ਕੀਤੇ ਹੋਣਗੇ, ਪਰ ਗੁਰਦੁਆਰਾ ਸ਼ਹੀਦ ਗੰਜ ਜੋ ਸੀ ਉਹ ਜਗ੍ਹਾ ਸੀ ਜਿੱਥੇ ਸਿੱਖਾਂ ਤੇ ਜ਼ੁਲਮ ਹੁੰਦਾ ਸੀ, ਸਿੱਖਾਂ ਨੂੰ ਕਤਲ ਕਰਕੇ ਖੂਹਾਂ ਵਿੱਚ ਸਿੱਟਿਆ ਜਾਂਦਾ ਸੀ। ਤੋ ਜਦੋਂ ਪੜਚੋਲ ਹੋਈ ਸਨ 35-36 ਦੀ ਗੱਲ ਹੈ, ਤੋ ਉਹਨਾਂ ਖੂਹਾਂ ਵਿੱਚੋਂ ਸਿੱਖਾਂ ਦੀਆਂ ਹੱਡੀਆਂ ਨਿਕਲੀਆਂ, ਕਿਰਪਾਨਾਂ ਨਿਕਲੀਆਂ, ਉਹ ਜੋ ਪੱਥਰ ਗਰਭਵਤੀ ਭੈਣਾਂ ਦੇ ਪੇਟ ਤੇ ਰੱਖੇ ਜਾਂਦੇ ਸਨ ਉਹ ਵੀ ਨਿਕਲੇ, ਬੜੇ ਬੜੇ ਬੋਝ। ਪਰ ਮੀਰ ਮਨੂ ਦੀ ਜੇਲ੍ਹ ਵਿਚ ਭੈਣਾਂ ਨੇ ਬੱਚੀਆਂ ਨੇ ਸਿੱਖੀ ਸਿਦਕ ਨਹੀਂ ਹਾਰਿਆ, ਉਹਨਾਂ ਭੈਣਾਂ ਦੀ ਰੋਜ਼ ਅਰਦਾਸ ਹੁੰਦੀ, ਮਾਤਾਵਾਂ ਭੈਣਾਂ ਬੱਚੀਆਂ ਅੱਗੇ ਬੇਨਤੀ, ਸਿੱਖੀ ਸਭ ਤੋਂ ਉੱਚਾ ਪਦਾਰਥ ਹੈ, ਤੱਕ ਲੋ ਸਵਾ ਸਵਾ ਮਣ ਪੀਸਣਾ ਰੋਜ਼ ਪੀਸਣਾ, ਸਵਾ ਮਣ ਦਾਣੇ ਚੱਕੀ ਰੋਜ਼ ਪੀਸਣੀ, ਫਿਰ ਰੋਟੀ ਰਜਵੀ ਨਹੀਂ ਮਿਲਣੀ, ਖੰਨੀ ਖੰਨੀ ਰੋਟੀ ਤੇ ਗੁਜ਼ਾਰ। ਖੰਨੀ ਕਹਿੰਦੇ ਰੋਟੀ ਦਾ ਚੌਥਾ ਹਿੱਸਾ, ਫਿਰ ਇੱਥੇ ਹੀ ਬਸ ਨਹੀਂ, ਆਪਣੇ ਬੱਚਿਆਂ ਨੂੰ ਜ਼ਾਲਮਾਂ ਨੇ ਗੋਦ ਚ ਬੱਚਾ ਪਿਆ ਹੈ ਉਹਨੂੰ ਖਿੱਚ ਕੇ ਤੇ ਉਹਨੂੰ ਟੋਟੇ ਕਰਦੇ ਨੇਜ਼ਿਆਂ ਤੇ ਟੰਗਾ ਦੇ ਤੇ ਕਹਿਣਾ ਹੁਣ ਇਮਾਨ ਮੰਨ ਲਓ ਮੁਸਲਮਾਨ ਬਣ ਜਾਓ। ਪਰ ਉਹਨਾਂ ਭੈਣਾਂ ਨੇ ਬੱਚਿਆਂ ਨੂੰ ਕੁਰਬਾਨ ਕਰਾਇਆ ਪਰ ਸਿੱਖੀ ਨਹੀਂ ਛੱਡੀ, ਐਸਾ ਰੰਗ ਚੜਿਆ ਸਿੱਖੀ ਦਾ ਏਡੀਆਂ ਮੁਸੀਬਤਾਂ ਵਿਚ, ਜਿਹਨੂੰ ਚੜ ਗਿਆ ਹਜ਼ੂਰ ਕਹਿੰਦੇ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਉਹ ਰੰਗ ਕਦੇ ਫਿੱਕਾ ਨਹੀਂ। ਦੁਨੀਆ ਜਿੱਥੇ ਤੱਕ ਰਹੇਗੀ ਉਹਨਾਂ ਸ਼ਹੀਦਾਂ ਦੀਆਂ ਯਾਦਾਂ, ਉਹਨਾਂ ਦਾ ਪਿਆਰ ਦਾ ਰੰਗ ਸਦਾ ਚਮਕਦਾ ਰਹੇ। ਜਿਨਕੇ ਚੋਲੇ ਰਤੜੇ ਪਿਆਰੇ ਕੰਨ ਤਿਨਾ ਕੇ ਪਾਸ ਧੂੜ ਤਿਨਾ ਕੀ ਜੇ ਮਿਲੇ, ਹਜ਼ੂਰ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਹੀ ਲੈਂਦਾ, ਕਹੋ ਨਾਨਕ ਕੀ ਅਰਦਾਸ, ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ, ਨਾਨਕ ਕਾਮਣ ਕੰਤੇ ਪਾਵੇ ਆਪੇ ਹੀ ਰਹੇ। ਤੋ ਆਓ ਨਾਮ ਜਪਣ ਵਾਲੇ ਨਾਮ ਦਾ ਰੰਗ ਚੜਿਆ, ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਆਇਆ ਅੰਦਰ ਲਗਨ ਆਈ ਹੈ, ਫਿਰ ਉਹ ਲਗਨ ਵਿਚ ਆਪਣਾ ਜੀਵਨ ਬਤੀਤ ਕਰਦੇ ਹਨ, ਚਾਹੇ ਕੈਸਾ ਵੀ ਸਮਾਂ ਆ ਜਾਏ। ਤੋ ਇਸੇ ਤਰ੍ਹਾਂ ਰਾਣੀ ਤਾਰਾ ਸੀ ਰਾਜੇ ਹਰੀਸ਼ ਚੰਦਰ ਦੇ ਘਰ ਵਾਲੀ, ਉਹਦੇ ਅੰਦਰ ਵੀ ਲਗਨ ਸੀ, ਉਹਦੇ ਮਨ ਤੇ ਵੀ ਪਿਆਰ ਦਾ ਰੰਗ ਚੜਿਆ ਸੀ। ਰਾਣੀ ਤਾਰਾ ਰੋਜ਼ ਨਿਤਨੇਮ ਕੀ ਕਰਦੀ ਸੀ, ਰਾਣੀ ਤਾਰਾ ਕੀ ਆਪਣਾ ਜਪ ਤਪ ਕਰਦੀ ਸੀ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ ਆਓ ਸਰਵ ਕਰੋ।

ਜਿਸ ਤਰ੍ਹਾਂ ਮੱਛੀ ਦਾ ਪਾਣੀ ਨਾਲ ਪਿਆਰ ਹੈ, ਸਿੱਖ ਦਾ ਗੁਰੂ ਨਾਲ ਪਿਆਰ, ਪ੍ਰੇਮੀ ਦਾ ਨਿਤਨੇਮੀ ਦਾ ਸਤਸੰਗ ਨਾਲ ਪਿਆਰ ਹੈ, ਸਤਸੰਗ ਨਾਲ। ਕਬੀਰ ਜੀ ਨੂੰ ਇੱਕ ਵਾਰੀ ਅਕਾਲ ਪੁਰਖ ਨੇ ਆਪਣੇ ਦੇਵ ਕਣ ਭੇਜੇ। ਕਬੀਰ ਜੀ ਕਹਿਣ ਲੱਗੇ ਕਿੱਥੇ ਜਾਣਾ ਹੈ, ਤੋ ਦੇਵਗਣ ਕਹਿਣ ਲੱਗੇ ਸੱਚਖੰਡ ਵਿੱਚ ਜਾਣਾ, ਤੁਹਾਨੂੰ ਨਿਰੰਕਾਰ ਨੇ ਬੁਲਾਇਆ। ਕਹਿਣ ਲੱਗੇ ਸੱਚਖੰਡ ਨਿਰੰਕਾਰ ਰਹਿੰਦਾ ਉੱਥੇ? ਹਾਂਜੀ। ਤੋ ਕਬੀਰ ਜੀ ਨੇ ਕਿਹਾ ਭਲਾ ਇਹ ਦੱਸੋ ਬਈ ਉੱਥੇ ਸਤਸੰਗ ਵੀ ਹੁੰਦਾ ਕਿ ਨਹੀਂ? ਆਖੋ ਸ੍ਰੀ ਵਾਹਿਗੁਰੂ। ਦੇਵਗਣ ਕਹਿਣ ਲੱਗੇ ਭਗਤ ਜੀ ਉੱਥੇ ਤਾਂ ਸੱਚਖੰਡ ਵਸੇ ਨਿਰੰਕਾਰ ਬੈਠਾ ਹੈ, ਉੱਥੇ ਸਤਸੰਗ ਨਹੀਂ ਹੁੰਦਾ। ਤੋ ਕਬੀਰ ਜੀ ਨੇ ਕਿਹਾ ਮੈਂ ਨਹੀਂ ਜਾਣਾ। ਆਖੋ ਸ੍ਰੀ ਵਾਹਿਗੁਰੂ। ਦੇਵਗਣ ਨੇ ਕਿਹਾ ਕਬੀਰ ਜੀ ਇਹ ਕੀ ਕਰ ਰਹੇ ਹੋ ਤੁਸੀਂ? ਭਗਵਾਨ ਨੇ ਬੁਲਾਵਾ ਭੇਜਿਆ ਹੈ, ਮੇਰੇ ਭਗਤ ਨੂੰ ਵੈਕੁੰਠਾਂ ਵਿੱਚ ਵੀ ਲੈ ਜਾਓ, ਮੇਰੇ ਕੋਲ ਵੀ ਲਿਆਓ, ਤੇ ਤੁਸੀਂ ਜਵਾਬ, ਲੋਕੀ ਤਾਂ ਵਿਕੁੰਠਾਂ ਨੂੰ ਤਰਸਦੇ ਹਨ, ਤੇ ਤੁਸੀਂ ਜਵਾਬ ਦਿੱਤਾ ਹੈ। ਤੋ ਕਬੀਰ ਜੀ ਨੇ ਕੀ ਕਿਹਾ? ਰਾਮ ਬੁਲਾਵਾ ਭੇਜਿਆ, ਦੀਆ ਕਬੀਰਾ ਰੋਏ। ਕਬੀਰ ਜੀ ਰੋਣ ਲੱਗ ਪਏ। ਭਗਤ ਜੀ ਰੋਂਦੇ ਕਿਉਂ ਹੋ? ਤੋ ਕਬੀਰ ਜੀ ਨੇ ਕਿਹਾ ਰਾਮ ਬੁਲਾਵਾ ਭੇਜਿਆ, ਦੀਆ ਕਬੀਰਾ ਰੋਏ, ਕਿਆ ਕਰੂੰ ਤੇਰੇ ਵੈਕੁੰਠ ਕੋ ਜਾਂ ਸਾਧ ਸੰਗਤ ਨਹੀਂ ਹੋਏ। ਮੈਨੂੰ ਉਸ ਵੈਕੁੰਠ ਦੀ ਲੋੜ ਨਹੀਂ ਹੈ ਜਿੱਥੇ ਸਤਸੰਗ ਕਿਸੇ ਮਹਾਂਪੁਰਸ਼ ਦੀ ਸੰਗਤ ਨਹੀਂ। ਸੰਗਤ ਦੇ ਅੰਦਰ ਬਖਸ਼ਿਸ਼ ਮਿਲਦੀ, ਸ਼ਾਂਤੀ ਮਿਲਦੀ। ਬਾਬਾ ਈਸ਼ਰ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ, 52 ਚੰਦਨ ਜੋ ਹੁੰਦਾ ਹੈ ਨਾ ਉਹ ਬੜਾ ਠੰਡਾ, ਜਿਹੜਾ ਚੰਦਨ ਅਸੀਂ ਯੂਜ਼ ਕਰਦੇ ਹਾਂ ਨਾ ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣੇ। ਜੋ 52 ਚੰਦਨ ਹੁੰਦਾ ਉਹ ਧਰਤੀ ਤੋਂ 52 ਉਂਗਲ ਉੱਚਾ, ਆਸੇ ਪਾਸੇ ਉਹਦੇ ਸਭ ਉਹਨੂੰ ਲਪੇਟ ਕੇ ਉਹਦੀ ਖੁਸ਼ਬੂ ਦੇ ਵਿੱਚ ਮਸਤ ਰਹਿੰਦੇ। ਜੋ ਅਸੀਂ ਚੰਦਨ ਵਰਤਦੇ ਹਾਂ ਇਹ ਉਸ 52 ਚੰਦਨ ਦੀ ਖੁਸ਼ਬੂ ਨਾਲ ਚੰਦਨ ਬਣੇ। ਇਹ ਵੀ ਬੜਾ ਠੰਡਾ ਹੁੰਦਾ। ਗਰਮੀਆਂ ਚ ਪੰਜਾਬ ਹੀ ਜਾਓ, ਲੋਕੀ ਸੰਦਲ ਦਾ ਸ਼ਰਬਤ, ਚੰਦਨ ਦਾ ਸ਼ਰਬਤ ਪੀਂਦੇ ਆ, ਪਿਆਸ ਬੁੱਝ ਜਾਂਦੀ। ਪਰ ਜੋ 52 ਚੰਦਨ ਹੈ ਧਰਮ ਗ੍ਰੰਥਾਂ ਵਿੱਚ ਲਿਖਿਆ ਹੈ ਉਹਦੇ ਅੰਦਰ ਇਤਨੀ ਠੰਡ ਹੁੰਦੀ ਹੈ ਵੀ ਉਸ ਚੰਦਨ ਦੀ ਇੱਕ ਚੁਟਕੀ ਸੜਦੇ ਬਲਦੇ ਤੇਲ ਚ ਪਾ ਦਿਓ ਨਾ ਤੇਲ ਠੰਡਾ ਹੋ ਜਾਂਦਾ, ਇਤਨੀ ਸੀ। ਤੋ ਇੱਕ ਵਾਰੀ 52 ਚੰਦਨ ਨੂੰ ਵੀ ਹੰਕਾਰ ਹੋ ਗਿਆ ਸੀ ਕਿ ਮੇਰੇ ਵਰਗਾ ਠੰਡਾ ਕੌਣ ਹੈ, ਇੱਕ ਚੁਟਕੀ ਨਾਲ ਸੜਦਾ ਬਲਦਾ ਤੇਲ ਠੰਡਾ ਹੋ ਜਾਂਦਾ। ਤੋ ਕਿਸੇ ਮਹਾਂਪੁਰਸ਼ ਨੇ ਕਿਹਾ ਵੀ ਚੰਦਨ ਹੰਕਾਰ ਨਾ ਕਰ, ਤੇਰੇ ਅੰਦਰ ਵੀ ਸੀਤਲਤਾ ਹੈ ਪਰ ਤੇਰੇ ਨਾਲੋਂ ਹਜ਼ਾਰਾਂ ਗੁਣਾ ਸੀਤਲਤਾ ਹੋਰ ਜਗ੍ਹਾ ਤੇ ਹੈ। ਉਹ ਕਿਹੜੀ ਜਗ੍ਹਾ ਹੈ?

0: ਇੱਕ ਸੱਜਣ ਸਭ ਸੱਜਣ, ਇੱਕ ਨੂੰ ਸੱਜਣ ਬਣਾ ਲੈ ਸਾਰੀ ਦੁਨੀਆ, ਇੱਕ ਵੱਲ ਪਿੱਠ ਕਰ ਲਏਗਾ ਦੁਨੀਆ ਵੈਰੀ ਬਣ ਜਾਏ। ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ
1: ਸਭ।
0: ਤੋ ਰਾਣੀ ਤਾਰਾ ਨੇ ਸੋਚਿਆ ਮੇਰੀ ਗੁਰੂ ਨਾਲੋਂ ਨਾ ਟੁੱਟ। ਰਾਜੇ ਨੇ ਪੁੱਛਿਆ ਰਾਣੀ ਕਿੱਥੇ ਗਈ ਸੈ, ਕਹਿਣ ਲੱਗੀ ਕਿਧਰੇ ਵੀ ਨਹੀਂ ਗਈ, ਆਖੋ ਸ੍ਰੀ ਵਾਹਿਗੁਰੂ। ਰਾਜਾ ਖਾਮੋਸ਼ ਹੋ ਗਿਆ, ਦਿਨ ਚੜਿਆ ਕਚਹਿਰੀ ਚਲਾ ਗਿਆ, ਰਾਤ ਪਈ ਵਾਪਸ, ਪ੍ਰਸਾਦ ਪਾਣੀ ਛੱਡ ਕੇ ਰਾਜਾ ਫੁੱਲਾਂ ਦੀ ਸੇਜਾ ਉੱਤੇ ਆਰਾਮ ਕਰ ਰਿਹਾ ਹੈ, ਤੇ ਰਾਣੀ ਤਾਰਾ ਪਤੀ ਜਾਣ ਕੇ ਮੁੱਠੀ ਚਾਪੀ ਕਰ ਰਹੀ। ਤੇ ਇਸ ਉਡੀਕ ਵਿਚ ਵੀ ਹੈ ਬਈ ਰਾਜਾ ਸੌ ਜਾਏ ਤੇ ਮੈਂ ਸਤਸੰਗ ਵਿਚ ਪਹੁੰਚਾ। ਪਰ ਅੱਜ ਰਾਜੇ ਨੇ ਵੀ ਸੋਚਿਆ ਬਈ ਮਨਾ ਸੌਣਾ ਨਹੀਂ, ਵੇਖਣਾ ਰਾਣੀ ਜਾਂਦੀ ਕਿੱਥੇ। ਰਾਜੇ ਨੇ ਅੱਖਾਂ ਬੰਦ ਕਰਕੇ ਘੁਰਾੜੇ ਮਾਰਨੇ ਸ਼ੁਰੂ ਕਰ ਦਿੱਤੇ, ਬਨਾਵਟੀ ਘੁਰਾੜੇ। ਪੋਲੀ ਪਾੜੀ ਰਾਣੀ ਨੇ ਸੋਚਿਆ ਮਨਾ ਰਾਜਾ ਤਾਂ ਸੌ ਗਿਆ ਹੈ, ਉੱਠ ਜਿੱਥੇ ਅੰਮ੍ਰਿਤ ਵਸ ਰਿਹਾ ਹੈ ਉੱਥੇ ਪਹੁੰਚੀ। ਰਾਣੀ ਤਾਰਾ ਉੱਠੀ, ਖੜਾਵਾਂ ਪਾਈਆਂ, ਚੋਰ ਦਰਵਾਜ਼ੇ ਥਾਣੀ ਬਾਹਰ ਨਿਕਲ ਗਈ। ਫਿਰ ਰਾਜਾ ਤਾਂ ਜਾਗਦਾ ਹੀ ਪਿਆ ਸੀ, ਹੋਰ ਤਰਾਤੀ ਉੱਠ ਕੇ ਪਿੱਛੇ ਚਲਿਆ ਤਰਲ ਜੁਹਾਣੀ। ਅੱਧੀ ਰਾਤ ਦਾ ਸਮਾਂ ਹੈ, ਅੱਗੇ ਅੱਗੇ ਰਾਣੀ ਜਾ ਰਹੀ ਹੈ, ਪਿੱਛੇ ਪਿੱਛੇ ਰਾਜਾ। ਰਾਜਾ ਸੋਚਦਾ ਮਨਾ ਰਾਣੀ ਨੂੰ ਡਰ ਵੀ ਨਹੀਂ ਲੱਗਦਾ, ਇਹਦੇ ਅੰਦਰ ਭੈ ਹੀ ਨਹੀਂ, ਕੱਲੀ ਤੁਰੀ ਜਾਂਦੀ। ਪਰ ਡਰ ਤਾਂ ਉਸ ਨੂੰ ਲੱਗਦਾ ਹੈ ਜਿਹਨੇ ਨਿਰਭਉ ਨੂੰ ਨਹੀਂ ਜਪਿਆ। ਉਹਨੂੰ ਭੈ ਜਾਪਦਾ ਹੈ, ਪਰ ਜਿਸ ਨੇ ਨਿਰਭਉ ਵਾਹਿਗੁਰੂ ਨੂੰ ਜਪ ਲਿਆ ਹੈ, ਹਜ਼ੂਰ ਕਹਿੰਦੇ ਨਿਰਭਉ ਜਪੈ ਸਗਲ ਭਉ, ਉਹਦੇ ਸਾਰੇ ਭੈ ਮਿਟ ਜਾਂਦੇ। ਅਸੀਂ ਉਤਨੇ ਤੱਕ ਡਰਦੇ ਰਹਾਂਗੇ ਜਿਤਨੇ ਤੱਕ ਨਿਰਭਉ ਨਿਰੰਕਾਰ ਨਾਲ ਅਸੀਂ ਆਪਣੇ ਆਪ ਨੂੰ ਅਟੈਚ ਨਹੀਂ ਕੀਤਾ। ਜਿਸ ਵੇਲੇ ਉਹਦੇ ਨਾਲ ਸੁਰਤ ਜੜ ਜਾਏਗੀ, ਭੈ ਆਏਗਾ ਹੀ ਨਹੀਂ, ਪਤਾ ਨਹੀਂ ਕਿਧਰ ਜਾ ਰਹੀ ਹੈ। ਪਰ ਰਾਣੀ ਕਿੱਥੇ ਪਹੁੰਚੀ? ਜਿਸ ਤਰ੍ਹਾਂ ਪਿਆਰੀ ਸਾਧ ਸੰਗਤ ਹੰਸ ਮਾਨਸਰੋਵਰ ਤੇ ਜਾਂਦੇ ਹਨ, ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹ ਸਤਸੰਗ ਵੀ ਜਾਂਦੇ। ਕਊਆ ਰੂੜੀ ਤੇ ਜਾ ਕੇ ਬਹਿੰਦਾ, ਕਾਂ ਦਾ ਵਾਸਾ ਰੂੜੀ, ਮਨਮੁਖ ਦਾ ਵਾਸਾ ਕੀ ਹੈ? ਸ਼ਰਾਬ ਖਾਨਾ, ਆਖੋ ਸ੍ਰੀ ਵਾਹਿਗੁਰੂ। ਭੈੜੀਆਂ ਸੰਗਤਾਂ, ਪਰ ਜੋ ਗੁਰਮੁਖ ਹੈ ਉਹ ਸਤਸੰਗ ਰੂਪੀ ਮਾਨਸਰੋਵਰ ਤੇ ਬੈਠ ਕੇ ਤੇ ਆਨੰਦ ਮਾਣਦੇ। ਰਾਣੀ ਪੌਤੀ ਸੰਗਤੀ, ਰਾਜੇ ਨੇ ਸੁਖ ਦਾ ਸਾਹ ਲਿਆ ਵੀ ਮਨਾ ਆਈ ਤਾਂ ਚੰਗੀ ਥਾਂ ਤੇ ਹੈ, ਪਰ ਪੁੱਛ ਕੇ ਨਹੀਂ ਆਈ। ਜੇ ਇਸੇ ਤਰ੍ਹਾਂ ਚਲਾ ਗਿਆ, ਹੋ ਸਕਦਾ ਸਵੇਰੇ ਰਾਣੀ ਫਿਰ ਮੁਕਰ ਜਾਵੇ। ਰਾਜੇ ਨੇ ਕਿਹਾ ਵੀ ਕੋਈ ਨਿਸ਼ਾਨੀ ਲੈ ਚਲੀ। ਰਾਜੇ ਨੇ ਕੀ ਕੀਤਾ? ਰਾਣੀ ਦੀ ਖੜਾਮ ਚੁੱਕ ਲਈ। ਖੜਾਮ ਜਾਣਦੇ ਹੋ ਨਾ, ਸਾਰਿਆਂ ਨੂੰ ਪਤਾ ਖੜਾਮ ਲੱਕੜ ਦੀ, ਪਰ ਉਹ ਰਾਜੇ ਦੀ ਖੜਾਮ ਸੀ, ਉਹਦੇ ਚ ਹੀਰੇ ਲਾਲ ਵੀ ਜੜੇ ਸਨ, ਰਾਜੇ ਮਹਾਰਾਜਿਆਂ ਦੀ ਖੜਾਮ, ਬੜੀ ਬਿਊਟੀਫੁਲ ਸੀ, ਖੂਬਸੂਰਤ ਸੀ। ਹਮਾਤੜ ਕੋਲ ਤਾਂ ਲੱਕੜ ਦੀ ਹੋਵੇਗੀ, ਪਰ ਜੋ ਅਮੀਰ ਆਦਮੀ ਹਨ ਉਹਨਾਂ ਦੀਆਂ ਚੱਪਲਾਂ ਤੇ ਜੋੜੇ ਹੀ ਬੜੇ ਕੀਮਤੀ ਹੁੰਦੇ। ਰਾਣੀ ਸੀ ਰਾਜੇ ਦੇ ਘਰ, ਬੜੀ ਕੀਮਤੀ ਖੜਾਮ, ਰਾਜੇ ਨੇ ਖੜਾਮ ਚੁੱਕ ਲਈ। ਵਾਪਸ ਮਹਿਲਾਂ ਚ ਆਇਆ, ਤਜੌਰੀ ਦਾ ਬੂਹਾ ਖੋਲਿਆ, ਖੜਾਮ ਵਿਚ ਰੱਖੀ, ਦਰਵਾਜ਼ਾ ਬੰਦ ਕੀਤਾ, ਤਾਲਾ ਲਾਇਆ, ਚਾਬੀ ਜੇਬ ਚ ਪਾ ਕੇ ਸੌਂ ਗਿਆ। ਇਧਰ ਪਿਆਰੀ ਸਾਧ ਸੰਗਤ, ਸਤਸੰਗ ਹੋ ਰਿਹਾ ਹੈ, ਗੁਰੂ ਦੀ ਬਾਣੀ ਦਾ ਅੰਮ੍ਰਿਤ ਵਸ, ਜੋ ਗੁਰਬਾਣੀ ਅਸੀਂ ਹੁਣ ਸੁਣ ਰਹੇ ਹਾਂ ਨਾ, ਇਹ ਗੁਰਬਾਣੀ ਸਤਯੁਗ ਵਿਚ ਵੀ ਸੀ। ਰਾਜਾ ਹਰੀਸ਼ ਚੰਦਰ ਸਤਯੁਗ ਵਿਚ ਹੈ, ਐਵੇਂ ਨਹੀਂ ਇਸ ਬਾਣੀ ਨੂੰ ਨਿਰੰਕਾਰੀ ਕਿਹਾ, ਕਿਉਂਕਿ ਜਦੋਂ ਤੋਂ ਨਿਰੰਕਾਰ ਦੀ ਹੋਂਦ ਹੋਈ ਹੈ ਇਹ ਬਾਣੀ ਉਸ ਸਮੇਂ ਤੋਂ ਪ੍ਰਗਟ ਹੋਈ। ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹਨੂੰ ਨਿਰੰਕਾਰੀ ਬਾਣੀ ਕਿਹਾ। ਕਿਸੇ ਨਾ ਕਿਸੇ ਰੂਪ ਵਿਚ ਇਹ ਬਾਣੀ ਤੁਰਦੀ ਆਈ ਹੈ, ਆਈ ਹੈ। ਤੋ ਪਿਆਰੀ ਸਾਧ ਸੰਗਤ, ਸਤਸੰਗ ਦੀ ਸਮਾਪਤੀ ਹੋਈ। ਰਾਣੀ ਨੇ ਸੋਚਿਆ ਮਨਾ ਛੇਤੀ ਚਲੀਏ ਕਿਧਰੇ ਰਾਜੇ ਨੂੰ ਪਤਾ ਨਾ ਲੱਗ ਜਾਏ ਤੇ ਪਤਾ ਲੱਗ ਗਿਆ ਸਜ਼ਾ ਦੇਵੇਗਾ ਜਾਂ ਇਹ ਸਜ਼ਾ ਦੇ ਦੇਵੇ ਰਾਣੀ ਇਹ ਸਤਸੰਗ ਵਿਚ ਨਹੀਂ ਜਾਣਾ ਪਰ ਮੇਰਾ ਤੋ ਜੀਵਨ ਰਾਣੀ ਬਾਹਰ ਆਈ ਕੀ ਤੱਕਿਆ ਇਹ ਖੜਾਮ ਹੈ ਤੇ ਦੂਜੀ ਕੋਈ ਦੂਜੀ ਖੜਾਮ ਕੋਈ ਰਾਣੀ ਬੜੀ ਉਦਾਸ ਹੋਈ ਸਤਸੰਗੀਆਂ ਨੇ ਪੁੱਛਿਆ ਨੀ ਰਾਣੀ ਉਦਾਸ ਕਿਉਂ ਹੈ ਸਾਰੀ ਵਿਥਿਆ ਦੱਸੀ ਸਤਸੰਗੀ ਕਹਿਣ ਲੱਗੇ ਖੜਾਮ ਹੀ ਹੈ ਨਾ ਅਸੀਂ ਬਾਜ਼ਾਰੋਂ ਹੋਰ ਲਿਆ ਕੇ ਦੇ ਦਿੰਦੇ ਹਾਂ ਰਾਣੀ ਨੇ ਕਿਹਾ ਦੁਆਨੀ ਚੁਆਨੀ ਵਾਲੀ ਖੜਾਮ ਨਹੀਂ ਹੈ ਉਹ ਤਾਂ ਰਾਜ ਘਰਾਣੇ ਦੀ ਖੜਾਮ ਬੜੀ ਕੀਮਤੀ ਅੱਜ ਮੇਰਾ ਪੋਲ ਖੁੱਲ ਜਾਏਗਾ ਸੰਗੀ ਕਹਿਣ ਲੱਗੇ ਰਾਣੀਏ ਕਾਬਰ ਨਾ ਤੂੰ ਸਾਈਂ ਦੇ ਪਿਆਰ ਚ ਆ ਕੇ ਜੁੜਦੀ ਹੈ ਮਹਾਂਪੁਰਸ਼ਾਂ ਅੱਗੇ ਬੇਨਤੀ ਕਰੀ ਬੇਨਤੀ ਕੀਤੀ ਮਹਾਰਾਜ ਰਾਣੀ ਤੇ ਅਪਦਾ ਆਈ ਹੈ ਆਪ ਕਿਰਪਾ ਕਰ ਤੋ ਮਹਾਂਪੁਰਸ਼ ਕਹਿਣ ਲੱਗੇ ਐ ਬੱਚੀ ਤੂੰ ਰੋ ਨਾ ਤੂੰ ਚੰਗੇ ਪਾਸੇ ਚੱਲੀ ਹੈ ਆ ਆਪਾਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਤੂੰ ਠਾਕੁਰ ਤੂੰ ਪਹਿਰ ਰਾਣੀ ਨੇ ਗੱਲ ਚ ਪੱਲਾ ਪਾਇਆ ਸੰਗਤ ਨੇ ਅਰਦਾਸ ਕੀਤੀ ਫਿਰ ਹੋਇਆ ਕੀ ਭਾਈ ਸਾਹਿਬ ਜੀ ਲਿਖਦੇ ਹਨ ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖੜਾਮ ਪੁਰਾਣੀ ਅਰਦਾਸ ਕੀਤੀ ਰਾਣੀਏ ਵੇਖਾਂ ਖੜਾਮ ਆਈ ਹੈ ਕਿ ਨਹੀਂ ਜੋ ਬਾਹਰ ਆਈ ਖੜਾਮ ਆ ਗਈ ਫਿਰ ਪੁਰਾਣੀ ਆਈ ਹੈ ਨਵੀਂ ਨਹੀਂ ਭੇਜੀ ਵਾਜੀ ਭਾਈ ਕਿਧਰੇ ਰਾਜਾ ਪਹਿਚਾਣ ਨਾ ਲਵੇ ਰਾਣੀ ਨੇ ਖੜਾਵਾਂ ਪਾਈਆਂ ਸ਼ੁਕਰ ਸ਼ੁਕਰ ਕਰਦੀ ਮਹਿਲਾਂ ਵਿਚ ਰਾਜਾ ਸੁੱਤਾ ਪਿਆ ਸੀ ਰਾਣੀ ਵੀ ਆ ਕੇ ਲੇਟ ਗਈ ਦਿਨ ਚੜਿਆ ਰਾਜਾ ਜਾਗਿਆ ਰਾਣੀਏ ਉੱਠ ਉੱਠੀ ਰਾਣੀ ਪਹਿਲਾਂ ਸੱਚ ਦੱਸ ਤੂੰ ਰਾਤੀ ਕਿੱਥੇ ਗਈ ਸੈ ਆਖੋ ਸ੍ਰੀ ਵਾਹਿਗੁਰੂ ਕਿਧਰੇ ਨਹੀਂ ਗਈ ਅੱਛਾ ਫਿਰ ਤੇਰੀਆਂ ਖੜਾਵਾਂ ਕਿੱਥੇ ਹਨ ਰਾਣੀ ਨੇ ਦੋਵੇਂ ਖੜਾਵਾਂ ਕੇ ਰੱਖ ਹੈ ਦੂਜੀ ਖੜਾਮ ਕਿੱਥੋਂ ਆ ਉਹ ਤਾਂ ਮੈਂ ਤਿਜੋਰੀ ਵਿਚ ਰੱਖੀ ਸੀ ਕਿਧਰੇ ਰਾਣੀ ਨੇ ਮੇਰੀ ਜੇਬ ਵਿਚੋਂ ਚਾਬੀ ਤਾਂ ਨਹੀਂ ਕੱਢ ਲਈ ਚਾਬੀ ਵੀ ਜੇਬ ਵਿਚ ਕਿਧਰੇ ਦਰਵਾਜ਼ਾ ਤਾਂ ਨਹੀਂ ਖੋਲਿਆ ਰਾਜੇ ਨੇ ਆ ਕੇ ਜਿਸ ਵੇਲੇ ਕਬਟ ਦਾ ਅਲਮਾਰੀ ਦਾ ਤਿਜੋਰੀ ਦਾ ਬੂਹਾ ਖੋਲਿਆ ਕੀ ਤੱਕਿਆ ਵਿਚ ਤੀਜੀ ਖੜਾਮ ਵੀ ਬਣੀ ਹੈ ਭਾਈ ਸਾਹਿਬ ਜੀ ਲਿਖਦੇ ਨੇ ਰਾਜੇ ਜਿੱਠਾ ਚਲਤੇ ਚਲਤ ਕਹਿੰਦੇ ਨੇ ਕ੍ਰਿਸ਼ਮੇ ਮੁਜਜ਼ੇ ਨੂੰ ਮੁਜਜ਼ਾ ਵੇਖਿਆ ਵੀ ਖੜਾਮ ਮੈਂ ਚੁੱਕ ਲਿਆਇਆ ਸੀ ਤੀਜੀ ਕਿਧਰੋਂ ਰਾਜੇ ਡਿੱਠਾ ਚਲਤ ਇਹ ਖੜਾਮ ਹੈ ਚੋਜ ਵੀ ਡਾ ਤੋ ਰਾਜਾ ਰਹਿ ਨਾ ਸਕਿਆ ਕਹਿਣ ਲੱਗਾ ਰਾਣੀਏ ਮੈਂ ਤੇਰਾ ਚੋਰ ਹਾਂ ਆਖੋ ਸ੍ਰੀ ਵਾਹਿਗੁਰੂ ਮੈਂ ਤੇਰੇ ਨਾਲ ਠੱਗੀ ਕੀਤੀ ਸੀ ਤੇਰੀ ਖੜਾਮ ਮੈਂ ਚੁੱਕ ਕੇ ਲਿਆਇਆ ਸੀ ਪਲਾਏ ਦੱਸ ਵੀ ਤੈਨੂੰ ਖੜਾਮ ਕਿਸਨੇ ਦਿੱਤੀ ਹੈ ਰਾਣੀ ਨੇ ਕਿਹਾ ਰਾਜਨ ਜਿਸ ਭਗਵਾਨ ਜਿਸ ਪਰਮਾਤਮਾ ਦੇ ਪਿਆਰ ਚ ਮੈਂ ਜਾ ਕੇ ਸਤਸੰਗ ਵਿੱਚ ਜੁੜਦੀ ਸਾਂ ਉਸ ਪਰਮਾਤਮਾ ਨੇ ਮੈਨੂੰ ਖੜਾਮ ਦਿੱਤੀ ਅੱਛਾ ਤੋ ਰਾਜਾ ਹਰੀਸ਼ ਚੰਦਰ ਕਹਿਣ ਲੱਗਾ ਰਾਣੀਏ ਕੱਲ ਮੈਂ ਵੀ ਤੇਰੇ ਨਾਲ ਚੱਲਾਂ ਆਖੋ ਸ੍ਰੀ ਵਾਹਿਗੁਰੂ ਰਾਣੀ ਬੜੀ ਖੁਸ਼ ਮੈਂ ਤਾਂ ਰੋਜ਼ ਅਰਦਾਸ ਕਰਦੀ ਸਾਂ ਐ ਮੇਰੇ ਵਾਹਿਗੁਰੂ ਜੇ ਮੈਨੂੰ ਪਿਆਰ ਬਖਸ਼ਿਆ ਮੇਰੇ ਪਤੀ ਨੂੰ ਹੀ ਬਖਸ਼ ਜਿੱਥੇ ਦਮ ਪਤੀ ਦਾ ਪਿਆਰ ਬਣ ਜਾਏ ਇੱਕ ਨਿਸ਼ਾਨਾ ਬਣ ਜਾਏ ਉਹ ਘਰ ਵੈਕੁੰਠ ਬਣ ਜਾਂਦਾ ਨਹੀਂ ਤਾਂ ਕਈਆਂ ਘਰਾਂ ਚ ਤੱਕਿਆ ਜਨਾਨੀ ਦਾ ਮੂੰਹ ਕਿਧਰ ਹੈ ਮਰਦ ਦਾ ਮੂੰਹ ਕਿਧਰ ਹੈ ਉਹ ਕੁਝ ਬੋਲਦਾ ਉਹ ਕੁਝ ਬੋਲਦਾ ਕਈਆਂ ਘਰਾਂ ਚ ਚਕਲੇ ਵੇਲ ਨੇ ਖੜਕਦੇ ਹੀ ਰਹਿੰਦੇ ਨੇ ਪਰ ਜੇ ਗੁਰੂ ਦੀ ਬਖਸ਼ਿਸ਼ ਹੋਵੇ ਪਿਆਰੀ ਸਾਧ ਸੰਗਤ ਦਮ ਪਤੀ ਦੀ ਬਣ ਆਈ ਹੈ ਸੁਰੂ ਉਥੇ ਸਾਰੇ ਪਦਾਰਥ ਕਈਆਂ ਘਰਾਂ ਇਸਤਰੀ ਦਾ ਅਪਮਾਨ ਹੁੰਦਾ ਹੈ ਯਾਦ ਰੱਖੋ ਜਿਸ ਘਰ ਵਿਚ ਇਸਤਰੀ ਦਾ ਸਤਿਕਾਰ ਨਹੀਂ ਉਥੇ ਸ਼ਾਂਤੀ ਨਹੀਂ ਰਹਿ ਸਕਦੀ ਜਿਸ ਘਰ ਵਿਚ ਪਤੀ ਦਾ ਸਤਿਕਾਰ ਨਹੀਂ ਉਥੇ ਕਿਉਂਕਿ ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਹੈ ਇਹ ਨਹੀਂ ਵੀ ਪਤੀ ਰੋਹ ਪਾਈ ਜਾਏ ਇਸਤਰੀ ਤੇ ਇਸਤਰੀ ਵਿਚਾਰੀ ਚੁੱਪ ਕਰ ਰਹੇ ਕਿਉਂ ਚੁੱਪ ਕਰੇ ਇਹ ਤਾਂ ਬਰਾਬਰ ਦਾ ਹੱਕ ਹੈ ਇਹ ਥੋੜਾ ਵੀ ਇਸਤਰੀ ਗਲਤੀ ਕਰਦੀ ਹੈ ਪਤੀ ਨਹੀਂ ਕਰਦਾ ਪਤੀ ਵੀ ਕਰਦਾ ਬਾਣੀ ਨੇ ਕਿਹਾ ਭੁੱਲਣ ਅੰਦਰ ਸਭ ਕੋ ਭੁੱਲ ਗਲਤੀਆਂ ਦੋਹਾਂ ਪਾਸਿਆਂ ਤੋਂ ਹੋ ਜਾਂਦੀਆਂ ਹਨ ਪਰ ਉਹਨਾਂ ਦੀ ਸਿਆਣਪ ਇਹ ਹੈ ਕਿ ਆਪਣੀ ਗਲਤੀ ਨੂੰ ਵਿਚਾਰ ਨਾਲ ਨਜਿੱਠ ਕੇ اپنے جیون دا رستہ کلیئر رکھنا چاہیے، کوئی میل نہیں ہونی چاہیے، رستہ سندر ہوئے گا، دونوں سکھ مانن گے، آنند مانن گے. اج رانی بڑی خوش ہے، مالک میری پکار تسی سن لئی. دوجا دن ہویا، اگے تا رانی چوری جاندی سی، ہن راجا بھی تیار ہے، دونوں جا رہے ہیں، رام جوڑی دونوں بہ جاندے ہیں، ستسنگ وچ پہنچے. ستسنگ وچ بیٹھ کے جس ویلے آنند آیا، بھوگ پیا، باہر نکلے، رانی نے کہا راجن سناؤ، کوئی آنند آیا؟ تو راجا مستی وچ چوم کے کی کہندا ہے.

ਜੋ ਅੱਜ ਸਤਸੰਗ ਵਿੱਚ ਆਨੰਦ ਆਇਆ ਹੈ ਉਹ ਰਾਜ ਗੱਦੀ ਤੇ ਬਹਿ ਕੇ ਵੀ ਨਹੀਂ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈ। ਪਿਆਰੀ ਸਾਸ ਸੰਗਤ ਰਾੜੇ ਰਾਣੀ ਦੇ ਉਦਮ ਨਾਲ ਫਿਰ ਰਾਜਾ ਸਤਸੰਗੀ ਬਣ ਗਿਆ। ਇਸਤਰੀ ਨੂੰ ਵਾਹਿਗੁਰੂ ਨੇ ਬੜਾ ਫਲ ਦਿੱਤਾ। ਕਈ ਤਾਂ ਇਹਨੂੰ ਕਹਿੰਦੇ ਨੇ ਅਬਲਾ ਹੈ, ਪਰ ਮੈਂ ਤਾਂ ਕਹਿੰਦਾ ਆਦਮੀ ਨਾਲੋਂ ਇਸਤਰੀ ਜ਼ਿਆਦਾ ਤਾਕਤ ਜ਼ਿਆਦਾ ਬਲ ਹੈ। ਤੁਸੀਂ ਤੱਕ ਲਓ ਨਾ, ਇਸਤਰੀ ਦੋ ਕਾਰਾਬਾਦ ਕਰਦੀ ਹੈ। ਇਸਤਰੀ ਜੋ ਹੈ ਇਹ ਦੋ ਘਰ, ਆਪਣੇ ਪਿਤਾ ਦਾ ਘਰ ਵੀ ਆਬਾਦ ਕਰਦੀ ਹੈ ਤੇ ਆਪਣੇ ਸਹੁਰਿਆਂ ਦਾ ਘਰ। ਆਦਮੀ ਇੱਕੋ ਘਰ ਹੀ ਆਬਾਦ ਕਰਦਾ ਅੱਗੋ ਜਿਹੜੀ ਵਾਹਿਗੁਰੂ। ਇਹ ਵਿਚਾਰ ਦੀ ਬਾਤ ਹੈ, ਇਹਦੇ ਅੰਦਰ ਬਲ ਜ਼ਿਆਦਾ ਹੋਇਆ ਨਾ। ਤਾਂ ਹੀ ਉਹ ਬਾਬੇ ਨੇ ਇਸਤਰੀ ਨੂੰ ਬੜਾ ਮਾਣ ਬਖਸ਼ਿਆ। ਇਸਤਰੀ ਦੇ ਹੱਥ ਵਿੱਚ ਸਭ ਕੁਛ ਹੈ, ਇਹ ਪਤੀ ਨੂੰ ਜੈਸਾ ਚਾਹੇ ਬਣਾ ਸਕਦੀ। ਇਹਦੇ ਅੰਦਰ ਤਾਕਤ, ਥੋੜਾ ਜਿਹਾ ਤਹਮਲ ਚਾਹੀਦਾ, ਥੋੜੀ ਜਿਹੀ ਵਿਚਾਰ ਚਾਹੀਦੀ ਹੈ, ਥੋੜਾ ਜਿਹਾ ਸਤਿਕਾਰ ਚਾਹੀਦਾ ਹੈ, ਤਲਖੀ ਵਿੱਚ ਨਹੀਂ ਆਉਣਾ ਚਾਹੀਦਾ। ਜੇ ਪਤੀ ਗਲਤੀ ਕਰਦਾ ਪਿਆਰ ਨਾਲ ਸਮਝਾਉਣਾ, ਸਮਝਦੇ ਆ ਸਮਝਦੇ ਆ ਤਾਂ ਪਸ਼ੂ ਵੀ ਸਮਝ ਜਾਂਦੇ ਨੇ, ਆਖੋ ਸ੍ਰੀ ਵਾਹਿਗੁਰੂ। ਸੁਣਦੇ ਆ ਸੁਣਦੇ ਆ ਇਨਸਾਨ ਹੈ। ਤਾਂ ਮੇਰੇ ਕਹਿਣ ਦਾ ਮਕਸਦ, ਇਸਤਰੀ ਦੇ ਅੰਦਰ ਵਾਹਿਗੁਰੂ ਨੇ ਬੜਾ ਬਲ ਰੱਖਿਆ। ਤੱਕ ਲਓ ਰਾਣੀ ਤਾਰਾ ਨੇ ਆਪਣੇ ਸਤਸੰਗ ਦੇ ਸ਼ਕਤੀ ਦੇ ਨਾਲ ਰਾਜੇ ਹਰੀਸ਼ਚੰਦਰ ਨੂੰ ਸਤਸੰਗੀ ਬਣਾਇਆ। ਸਤਸੰਗੀ ਨਹੀਂ ਬਣਾਇਆ, ਰਾਜੇ ਨੂੰ ਧਰਮੀ ਬਣਾ ਦਿੱਤਾ। ਰਾਜਾ ਹਰੀਸ਼ਚੰਦਰ ਬੜਾ ਧਰਮੀ ਰਾਜਾ ਹੈ। ਇਹ ਵਸਤੂ ਕਿੱਥੋਂ ਮਿਲੀ? ਤੇਰੀ ਸਾਧ ਸੰਗਤ, ਇਹ ਸਤਸੰਗ ਵਿੱਚੋਂ ਮਿਲੀ, ਨਾਮ ਵਿੱਚੋਂ ਮਿਲੀ। ਤੋ ਆਓ ਪਿਆਰੀ ਸਾਧ ਸੰਗਤ, ਆਪ ਵੀ ਧਨ ਹੋ ਜੋ ਉਹ ਸਤਸੰਗ ਵਿੱਚ ਆਪ ਸਾਰੇ ਜੁੜੇ ਹੋ। ਅੱਜ ਮੈਂ ਤਾਂ ਇਹ ਸਮਝਦਾ ਵੀ ਸਾਰਾ ਦਿਨ ਹੀ ਤੁਸੀਂ ਸਤਸੰਗ ਕੀਤਾ, ਅੰਮ੍ਰਿਤ ਵੇਲੇ ਤੋਂ ਲੈ ਕੇ ਅੱਜ ਸਾਰਾ ਦਿਨ ਨੀ। ਵਾਹ, ਇਹ ਹੈ ਗੁਰੂ ਦੀ ਬਖਸ਼ਿਸ਼ ਤੇ ਤੁਹਾਡਾ ਪਿਆਰ। ਜਿਸ ਪਿਆਰ ਦੇ ਬੂਟੇ ਨੂੰ ਮਾਲਕ ਨੇ ਮੇਰਾ ਦੇ ਫਲ ਲਾਏ, ਅੰਮ੍ਰਿਤ ਵੇਲੇ ਵੀ ਕੀਰਤਨ, ਗੁਰਦੁਆਰੇ ਵੀ ਕੀਰਤਨ, ਤੇ ਇਧਰ ਸਰ ਤਾਰਾ ਸਿੰਘ ਜੀ ਬੱਚੀ ਜੀ ਤੋਂ ਸਾਰੇ ਪਰਿਵਾਰ ਨੂੰ ਬਾਬਾ ਜੀ ਨੇ ਪ੍ਰੇਰਿਆ ਵੀ ਘਰ ਸਤਸੰਗ ਹੋਣਾ ਚਾਹੀਦਾ, ਕੀਰਤਨ ਹੋ ਜਾਏ। ਬੜਾ ਮਹੱਤਵ ਹੈ, ਜਿਸ ਘਰ ਵਿਚ ਗੰਦੇ ਜਰਾਸੀਮ ਹੋ ਜਾਣ ਨਾ ਜ਼ਿਆਦਾ, ਤਾਂ ਬਿਮਾਰੀ ਪੈਣ ਦਾ ਖਤਰਾ ਹੋ ਜਾਂਦਾ। ਫਿਰ ਅਸੀਂ ਕੀ ਕਰਦੇ ਹਾਂ? DDT ਛਿੜਕਦੇ ਹਾਂ ਤਾਂ ਜੋ ਜਰਾਸੀਮ ਮਰ ਜਾਂਦੇ, ਬਿਮਾਰੀ ਤੋਂ ਬਚ ਜਾਂਦੇ ਹਾਂ। ਤੇ ਜਿਸ ਘਰ ਚ ਦੁੱਖ ਕਲੇਸ਼ ਆ ਜਾਣ, ਬਾਬਾ ਜੀ ਬਚਨ ਕਰਦੇ ਸਨ, ਉੱਥੇ ਕੀਰਤਨ ਹੋਵੇ, ਆਖੋ ਸ੍ਰੀ ਵਾਹਿਗੁਰੂ, ਬਾਣੀ ਦਾ ਅੰਮ੍ਰਿਤ ਛਿੜਕੋ, ਨਾਮ ਰੂਪੀ ਅੰਮ੍ਰਿਤ ਛਿੜਕੋਗੇ ਤਾਂ ਫਿਰ ਕੀ ਹੋਵੇਗਾ? ਨਸ ਵਜੋ ਕਿਲ ਵੇਖੋ ਕਰਤਾ, ਜਿੱਥੇ ਗੁਰੂ ਆ ਜਾ। ਇਹਨਾਂ ਬੱਚਿਆਂ ਨੇ ਬੜਾ ਉਦਮ ਕੀਤਾ, ਬੜੀ ਗੁਰੂ ਦੀ ਮਿਹਰ। ਯੰਗ ਹਨ ਦੋਵੇਂ, ਪਰ ਮੈਂ ਤਾਂ ਕਹਾਂਗਾ ਜਵਾਨੀ ਸਫਲ, ਨਹੀਂ ਤਾਂ ਜਵਾਨੀ ਮਸਤਾਨੀ ਹੁੰਦੀ। ਜਵਾਨੀ ਇੱਕ ਐਸਾ ਮੋੜ ਹੈ, ਚੰਗੇ ਪਾਸੇ ਤਾਂ ਤੁਰਨਾ ਹੀ ਨਹੀਂ ਨਾ, ਚੰਗੀ ਗੱਲ ਤਾਂ ਕਰਨੀ ਨਹੀਂ ਨਾ। ਕਿਸੇ ਗੁਰਮੁਖ ਨੇ ਲਿਖਿਆ ਵੀ ਇੱਕ ਜਵਾਨੀ, ਦੂਜਾ ਧਨ ਪੱਲੇ, ਫਿਰ ਸਾਈ ਦੀ ਮਿਹਰ ਹੋਵੇ ਤਾਂ ਸਿੱਧਾ ਚੱਲੇ, ਨਹੀਂ ਤਾਂ ਡਿੰਗਾ ਹੀ ਡਿੰਗਾ ਤੁਰਦਾ ਜਾਂਦਾ। ਤਾਂ ਉਹ ਨੌਜਵਾਨ ਬੱਚੇ ਜੋ ਰੋਜ਼ ਆ ਕੇ ਗੁਰਦੁਆਰੇ ਜੁੜਦੇ ਹਨ, ਤੇ ਇਹਨਾਂ ਬੱਚਿਆਂ ਨੇ ਉਦਮ ਕੀਤਾ ਹੈ, ਇਹਨਾਂ ਦਾ ਉਦਮ ਸਫਲ, ਸਤਸੰਗ ਕਰਾਇਆ ਹੈ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ ਹੈ, ਫਿਰ ਇਹਨਾਂ ਦੇ ਉਦਮ ਨਾਲ ਆਪਾਂ ਸਾਰੇ ਗੁਰੂ ਨਾਲ ਜੁੜੇ ਹਾਂ, ਇਹ ਵੀ ਵੱਡਾ ਪੁੰਨ। ਬਾਬਾ ਜੀ ਬਚਨ ਕਰਦੇ ਸਨ, ਕਿਸੇ ਨੂੰ ਗੁਰੂ ਨਾਲ ਜੋੜ ਦੇਣਾ ਇਸ ਤੋਂ ਵੱਡਾ ਪੁੰਨ ਕੋਈ ਨਹੀਂ ਹੈ, ਕਿਸੇ ਨੂੰ ਤੋੜ ਦੇਣਾ ਇਸ ਤੋਂ ਵੱਡਾ ਪਾਪ ਕੋਈ ਨਹੀਂ। ਤਾਂ ਇਸ ਪਰਿਵਾਰ ਨੇ ਜੇ ਕਾਲਨਾ ਕਾਲੀ ਹੈ ਤਾਂ ਗੁਰੂ ਬਾਬਾ ਬਖਸ਼ਿਸ਼ ਕਰੇ। ਆਪਾਂ ਅਰਦਾਸ ਕਰਨੀ ਹੈ ਇਹਨਾਂ ਬੱਚਿਆਂ ਦੇ ਸਿਰ ਤੇ, ਗੁਰੂ ਸਦਾ ਮਿਹਰ ਪ੍ਰਿਆਤ, ਰਾਜ ਜੋਗ ਭਗਤੀ ਸ਼ਕਤੀ ਸਾਰੀਆਂ ਦਾਤਾਂ ਗੁਰੂ ਬਖਸ਼ੇ, ਤੇ ਇਹਨਾਂ ਦੇ ਉਦਮ ਨਾਲ ਆਪਾਂ ਜੁੜੇ ਹਾਂ। ਸਾਨੂੰ ਵੀ ਗੁਰੂ ਆਪ ਦੇ ਚਰਨਾਂ ਨਾਲ ਜੋੜੀ ਰੱਖੇ, ਤੇ ਨਾਮ ਬਾਣੀ ਦੀ ਦਾਤ, ਤੇ ਕੀਰਤਨ ਦੀ ਦਾਤ,
ਗੁਰੂ ਸਦਾ ਬਖਸ਼ੇ, ਕਿਉਂਕਿ ਇਹ ਸਿੱਖ ਦਾ ਜੀਵਨ ਹੈ, ਇਹ ਸਿੱਖ ਦਾ ਮਹਾਨ ਉੱਚਾ ਆਦਰਸ਼ ਹੈ। ਜਿਸ ਵੇਲੇ ਪ੍ਰਾਪਤ ਕਰ ਲੈਂਦਾ ਹੈ ਤਾਂ ਗੁਰੂ ਅੰਗ ਸੰਗ, ਫਿਰ ਇਸ ਦਾ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਆਤਮਾ ਆਪੇ ਮਿਲੇ। ਤੋ ਆਓ ਇੱਕ ਵਾਰੀ ਧਾਰਨਾ ਫਿਰ ਪੜ ਲਈਏ, ਸਾਧ ਸੰਗਤ ਮਿਲ ਗਾਮ ਦੇ ਰਾਤੀ ਜਾਏ ਸੁਣੇ ਗੁਰਬਾਣੀ, ਰਾਤੀ ਜਾਏ ਸੁਣੇ ਗੁਰਬਾਣੀ। ਰਾਣੀ ਤਾਰਾ ਰਾਤ ਨੂੰ ਜਾ ਕੇ ਗੁਰਬਾਣੀ ਸੁਣਦੀ ਸੀ ਤੇ ਗੁਰੂ ਨਾਲ ਜੁੜਦੀ।

ਗੁਰਸਿੱਖ ਮਾਈ ਭਾਈ ਸਾਹਿਬ ਜੀ ਜਿਨ੍ਹਾਂ ਨੂੰ ਆਪ ਜੀ ਨੇ ਬਖਸ਼ਿਸ਼ ਕਰਕੇ ਇਹ ਦਾਤ ਬਖਸ਼ੀ, ਆਪ ਜੀ ਦੇ ਦਰਬਾਰ ਹੀ ਜੁੜ ਕੇ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਸਤਿਗੁਰੂ ਆਪ ਜੀ ਦੇ ਪਵਿੱਤਰ ਪਾਵਨ ਸ਼ਬਦ ਦਾ ਆਦਰ ਕਰਦੇ ਹਨ, ਕੀਰਤਨ ਭੇਟ ਗਾਉਣ ਅਰਦਾਸ ਕਰਾਉਂਦੇ ਹਨ। ਅੰਤਰਗਾਮੀ ਗੁਰੂ ਜੀ, ਆਪ ਆਪਣੇ ਗੁਰਸਿੱਖਾਂ ਨੂੰ ਬੱਚੇ ਬੱਚਿਆਂ ਨੂੰ ਨਾਮਦਾਨ ਬਖਸ਼ੋ, ਕਾਰੋਬਾਰ ਚ ਵਾਧੇ ਬਖਸ਼ੋ, ਸਿੱਖੀ ਜੀਵਨ ਸਤਸੰਗ ਦੀ ਦਾਤ ਬਖਸ਼ੋ।

ਦੋ ਤਲਵਾਰਾਂ ਪਹਿਨ ਕੇ ਬਹੁਤ ਮਿੱਠਾ ਬੋਲਦੇ ਸਨ ਹਜ਼ੂਰ, ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ। ਬਹੁਤ ਸਾਰੀਆਂ ਸੰਗਤਾਂ ਦਰਸ਼ਨ ਕਰਦੀਆਂ ਨੇ ਤੇ ਜਿਹੜਾ ਵੀ ਦਰਸ਼ਨ ਕਰਦਾ ਹੈ, ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀ ਹੈ ਤੇ ਸਾਰੇ ਪੜੋ ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ। ਜਿੱਥੇ ਹੋਰ ਸਿੱਖ ਸੇਵਾ ਕਰਦੇ ਨੇ ਉੱਥੇ ਇੱਕ ਸਿੱਖ ਜਿਸ ਦਾ ਨਾਮ ਭਾਈ ਹਰਪਾਲ ਹੈ, ਉਹ ਵੀ ਸੇਵਾ ਕਰਦਾ ਹੈ। ਸੇਵਾ ਕਰਦਿਆਂ ਕਰਦਿਆਂ ਅੱਜ ਕੰਨਾਂ ਵਿੱਚ ਇੱਕ ਆਵਾਜ਼ ਆਈ,

ਜਿੱਥੇ ਹੋਰ ਸਿੱਖ ਕਰਦੇ ਨੇ ਇਹ ਵੀ ਸਿੱਖ ਸੇਵਾ ਕਰਦਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭਾਈ ਹਰਪਾਲ ਨੂੰ ਬੁਲਾਇਆ। ਹਜ਼ੂਰ ਕਹਿੰਦੇ ਨੇ ਭਾਈ ਹਰਪਾਲ ਤੈਨੂੰ ਇੱਕ ਗੱਲ ਦੀ ਬੜੀ ਖੁਸ਼ੀ ਹੋਏਗੀ, ਤੇਰੇ ਸਿਦਕ ਦੀ ਪਰਖ ਨੇੜੇ ਆ ਗਈ ਹੈ, ਤੇਰਾ ਸਿਦਕ ਪਰਖਿਆ ਜਾਏਗਾ। ਮੱਥਾ ਟੇਕਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਧੰਨ ਹਾਂ, ਮੇਰੇ ਸਿਦਕ ਦੀ ਪਰਖ ਹੋ ਜਾਏ। ਤੇ ਸਾਧ ਸੰਗਤ ਇੱਕ ਬੇਨਤੀ ਕਰਦੇ ਹਾਂ, ਜਿਹੜੇ ਜਿਸ ਸਿੱਖ ਦੀ ਸਿਦਕ ਦੀ ਪਰਖ ਹੋ ਗਈ ਸਮਝੋ ਉਸਨੂੰ ਪਰਲੋਕ ਵਿੱਚ ਸੀਟ ਮਿਲ ਗਈ। ਤੇ ਜਦ ਤੱਕ ਤੁਹਾਡੇ ਸਿਦਕ ਦੀ ਪਰਖ ਨਹੀਂ ਆਉਂਦੀ ਸਮਝੋ ਤੁਸੀਂ ਅਜੇ ਅਧੂਰੇ ਹੋ, ਅਜੇ ਸਿਦਕ ਅਧੂਰਾ ਹੈ, ਅਜੇ ਪੜ੍ਹਾਈ ਅਧੂਰੀ ਹੈ। ਪੜ੍ਹਾਈ ਪੂਰੀ ਤਾਂ ਹੋਏਗੀ ਜਦੋਂ ਪੇਪਰ ਹੋਏਗਾ, ਇਮਤਿਹਾਨ ਹੋਏਗਾ। ਹਜ਼ੂਰ ਦਾ ਚਿੱਤ ਕੀਤਾ, ਕਹਿੰਦੇ ਆਓ ਗੁਰਸਿੱਖੋ, ਅੱਜ ਬਾਗ ਦੇ ਵਿੱਚ ਜਾ ਕੇ ਦੀਵਾਨ ਸਜਾਣਾ ਹੈ। ਅੱਗੇ ਅੱਗੇ ਸੱਚੇ ਪਾਤਸ਼ਾਹ, ਪਿੱਛੇ ਸਿੱਖ ਸੰਗਤਾਂ ਨੇ, ਅੱਗੇ ਤੇ ਬਾਹਰੋਂ ਜਾਂਦੇ ਸਨ ਪਰ ਅੱਜ ਬਾਜ਼ਾਰ ਦੇ ਵਿੱਚੋਂ ਜਾ ਰਹੇ, ਕੀ ਕਾਰਨ ਹੈ? ਗੁਰੂ ਦੀ ਰਮਜ਼ ਨੂੰ ਕੌਣ ਸਮਝੇ? ਸਤ ਸੰਗਤ, ਗੁਰੂ ਦੀ ਰਮਜ਼ ਨੂੰ ਸਮਝਣਾ ਹੀ ਸਿੱਖੀ ਹੈ। ਜਿਸਨੇ ਗੁਰੂ ਦੀ ਰਮਜ਼ ਨੂੰ ਨਹੀਂ ਸਮਝਿਆ, ਜਿਸਨੇ ਗੁਰੂ ਦੀ ਗੱਲ ਨੂੰ ਨਹੀਂ ਸਮਝਿਆ, ਅੱਜ ਸਿੱਖੀ ਤੋਂ ਦੂਰ ਹੈ। ਉਹ ਸਿੱਖੀ ਦਾ ਨਾਂ ਨਾ ਲਵੇ, ਸਿੱਖ ਤਾਂ ਹੋਣਾ ਬਹੁਤ ਦੂਰ ਦੀ ਗੱਲ ਹੈ। ਉਹ ਸਿੱਖੀ ਦਾ ਹੀ ਨਾਂ ਨਾ ਲਵੇ ਜਿਹੜਾ ਗੁਰੂ ਦੀ ਗੱਲ ਨੂੰ ਨਾ ਸਮਝੇ। ਆਪਣੇ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ, ਗੁਰੂ ਦੀ ਗੱਲ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਇਸੇ ਲਈ ਤਾਂ ਅਧੂਰੇ ਹਾਂ। ਗੁਰੂ ਦਾ ਸਿਦਕ ਵੇਖਣਾ ਚਾਹੁੰਦੇ ਹਾਂ, ਆਪਣਾ ਸਿਦਕ ਨਹੀਂ ਦਿਖਾਉਣਾ ਚਾਹੁੰਦੇ, ਆਪਣੇ ਸਿਦਕ ਦੀ ਪਰਖ ਨਹੀਂ ਕਰਨਾ ਚਾਹੁੰਦੇ। ਬਸਾਰ ਦੇ ਵਿੱਚ ਬੜੀ ਭੀੜ ਸੀ, ਅੱਜ ਮੇਲਾ ਲੱਗਾ ਹੋਇਆ ਸੀ ਬਾਜ਼ਾਰ ਵਿੱਚ। ਹਜ਼ੂਰ ਮੁਸਕਰਾਉਂਦੇ ਹੋਏ ਦੋਵਾਂ ਪਾਸੇ ਦੁਕਾਨਾਂ ਤੇ ਆਪਣੀ ਰਹਿਮਤ ਦੀ ਨਜ਼ਰ ਕਰਦੇ ਹੋਏ ਅਗਾਂਹ ਜਾ ਰਹੇ ਨੇ। ਕੀ ਦੇਖਿਆ ਕਿ ਇੱਕ ਥਾਂ ਤੇ ਕੁਝ ਲੋਕ ਇਕੱਠੇ ਹੋਏ ਨੇ। ਹਜ਼ੂਰ ਇੱਥੇ ਰੁਕ ਗਏ, ਇੱਥੇ ਇੱਕ ਤੋਤੇ ਦਾ ਪਿੰਜਰਾ ਪਿਆ ਸੀ, ਤੋਤਾ ਬੋਲ ਰਿਹਾ ਸੀ, ਬੜੀਆਂ ਮਿੱਠੀਆਂ ਪਿਆਰੀਆਂ ਗੱਲਾਂ ਕਰ ਰਿਹਾ ਸੀ। ਬਾਜ਼ਾਰ ਦੇ ਲੋਕ ਲੰਘਦੇ ਹੋਏ ਉਸ ਤੋਤੇ ਨੂੰ ਬੁਲਾ ਰਹੇ ਨੇ, ਉਹਦੇ ਨਾਲ ਗੱਲਾਂ ਕਰ ਰਹੇ ਨੇ। ਇਹ ਤੋਤਾ ਇੰਨਾ ਸੁੰਦਰ ਸੀ ਕਿ ਹਜ਼ੂਰ ਇਸ ਨੂੰ ਵੇਖ ਕੇ ਖੜੇ ਹੋ ਗਏ। ਕੀ ਪਤਾ ਸੀ ਕਿਸੇ ਨੂੰ ਕਿ ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਰ। ਹੈ ਤਾਂ ਪੰਛੀ ਪਰ ਸ਼ੁਕਰ ਕਰੇ ਕਿ ਇਸ ਨੂੰ ਗੁਰੂ ਨੇ ਪਸੰਦ ਕਰ ਲਿਆ। ਕਿਤਨੀ

ਕੀ ਪਤਾ ਸੀ ਤੋਤੇ ਨੂੰ ਪਰਲੋਕ ਦੀ ਸੀਟ ਰਿਜ਼ਰਵ ਕਰਨ ਵਾਲਾ ਅੱਜ ਮੇਰੇ ਨਾਲ ਗੱਲਾਂ ਕਰ ਰਿਹਾ। ਹਜ਼ੂਰ ਕਹਿੰਦੇ ਨੇ ਕਿ ਤੋਤਾ ਬੜਾ ਚੰਗਾ, ਇੰਨੀ ਗੱਲ ਕਰਕੇ ਤੇ ਹਜ਼ੂਰ ਅਗਾਂਹ ਨੂੰ ਚਲੇ ਗਏ। ਜਿਹੜੀਆਂ ਸੰਗਤਾਂ ਸਨ ਉਹ ਵੀ ਨਾਲ ਅਗਾਂਹ ਚਲੀਆਂ ਗਈਆਂ। ਕਿਸੇ ਨੂੰ ਇਸ ਗੱਲ ਦਾ ਨਾ ਪਤਾ ਲੱਗਾ ਇਹ ਰਮਜ਼ ਕੀ ਹੈ। ਭਾਈ ਹਰਪਾਲ ਪਿੱਛੇ ਪਿੱਛੇ ਆ ਰਿਹਾ ਸੀ, ਸਾਰੀਆਂ ਸੰਗਤਾਂ ਵੀ ਅਗਾਂਹ ਲੰਘ ਗਈਆਂ ਤੇ ਗੁਰੂ ਸਾਹਿਬ ਵੀ ਅਗਾਂਹ ਚਲੇ ਗਏ ਬਾਗ ਵੱਲ। ਭਾਈ ਹਰਪਾਲ ਇਸ ਤੋਤੇ ਵਾਲੇ ਨੂੰ ਪੁੱਛਦਾ ਕਿ ਇਹ ਤੋਤਾ ਕਿੰਨੇ ਦਾ ਹੈ। ਉਹਨੂੰ ਪਤਾ ਸੀ ਇਸ ਗੱਲ ਦਾ ਕਿ ਜਿਹੜੀ ਚੀਜ਼ ਗੁਰੂ ਨੂੰ ਪਸੰਦ ਆ ਜਾਏ ਸਿੱਖ ਆਪਣਾ ਆਪ ਵੇਚ ਕੇ ਵੀ ਲੈ ਦਿੰਦੇ ਨੇ ਗੁਰੂ ਨੂੰ, ਆਪਣਾ ਆਪ ਵੇਚ ਕੇ ਵੀ ਗੁਰੂ ਦੀ ਭੇਟਾ ਕਰ ਦਿੰਦੇ ਨੇ। ਇੱਕ ਵਾਰੀ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਤੋਤੇ ਵਾਲਾ ਕਹਿਣ ਲੱਗਾ ਇਹ ਤੋਤਾ ਬੜਾ ਮਹਿੰਗਾ, ਤੂੰ ਨਹੀਂ ਖਰੀਦ ਸਕਦਾ। ਸਤਸੰਗਤ ਇੱਥੇ ਸਿਦਕ ਦੀ ਪਰਖ ਹੈ, ਤੂੰ ਨਹੀਂ ਇਸ ਤੋਤੇ ਨੂੰ ਖਰੀਦ ਸਕਦਾ। ਭਾਈ ਹਰਪਾਲ ਕਹਿਣ ਲੱਗਾ ਕੀਮਤ ਦੱਸ। ਕਹਿਣ ਲੱਗਾ ਕੀਮਤ ਦੇ ਦੇਗਾ। ਕਹਿਣ ਲੱਗਾ ਹਾਂ ਦੇਵਾਂਗਾ। ਕਹਿਣ ਲੱਗਾ ਫਿਰ ਸੋਚ ਲੈ, ਕੀਮਤ ਬੜੀ ਵੱਡੀ ਹੈ। ਕਹਿਣ ਲੱਗਾ ਮੈਂ ਦੇ ਦੇਵਾਂਗਾ। ਤੇ ਕਹਿਣ ਲੱਗਾ ਇੰਜ ਕਰ, ਤੈਨੂੰ ਤੋਤੇ ਦਾ ਪਿੰਜਰਾ ਚਾਹੀਦਾ, ਇਹ ਤੋਤਾ ਹੈ ਤਾਂ ਬੜਾ ਮਹਿੰਗਾ ਪਰ ਇੱਕ ਸ਼ਰਤ ਤੇ ਮੈਂ ਤੈਨੂੰ ਦੇ ਸਕਦਾ। ਕਿਹੜੀ ਸ਼ਰਤ ਹੈ? ਮੈਨੂੰ ਪਤਾ ਲੱਗਾ ਹੈ ਕਿ ਤੇਰੀ ਛੋਟੀ ਭੈਣ ਵਰ ਲਾਇਕ ਹੈ। ਭਾਈ ਹਰਪਾਲ ਜੀ, ਕੋਈ ਹੋਰ ਹੁੰਦਾ ਤੇ ਸ਼ਾਇਦ ਉਹ ਗੁੱਸਾ ਕਰਦਾ। ਭਾਈ ਹਰਪਾਲ ਜੀ ਕਹਿਣ ਲੱਗੇ ਹਾਂ ਵਰ ਲਾਇਕ ਹੈ। ਕਹਿਣ ਲੱਗਾ ਜੀ ਇਹ ਤੋਤਾ ਤੂੰ ਗੁਰੂ ਵਾਸਤੇ ਖਰੀਦਣਾ ਤੇ ਆਪਣੀ ਛੋਟੀ ਭੈਣ ਦਾ ਡੋਲਾ ਮੈਨੂੰ ਦੇ ਦੇ ਤੇ ਇਹ ਤੋਤੇ ਦਾ ਪਿੰਜਰਾ ਲੈ ਲੈ। ਕਿਤਨੀ ਪਰਖ ਹੈ, ਕੌਣ ਇਸ ਪਰਖ ਚੋਂ ਨਿਕਲੇ? ਇੱਕ ਵਾਰੀ ਆਖੋ ਪਿਆਰ ਨਾਲ ਸਤਨਾਮ ਸ੍ਰੀ। ਭਾਈ ਹਰਪਾਲ ਜੀ ਕਹਿਣ ਲੱਗੇ ਮੈਨੂੰ ਇਹ ਸੌਦਾ ਮਨਜ਼ੂਰ ਹੈ। ਘਰ ਗਿਆ, ਆਪਣੀ ਮਾਂ ਨੂੰ ਕਹਿਣ ਲੱਗਾ, ਕਹਿੰਦਾ ਗੁਰੂ ਸਾਹਿਬ ਨੂੰ ਇੱਕ ਤੋਤਾ ਪਸੰਦ ਆਇਆ, ਮੈਂ ਗੁਰੂ ਸਾਹਿਬ ਨੂੰ ਖਰੀਦ ਕੇ ਦੇਣਾ। ਤੇ ਮਾਂ ਕਹਿਣ ਲੱਗੀ ਕਿਤਨੇ ਦਾ, ਕਿਤਨੀ ਕੀਮਤ ਹੈ? ਭਾਈ ਹਰਪਾਲ ਨੇ ਸਾਰੀ ਗੱਲ ਕਹਿ ਸੁਣਾਈ ਤੇ ਮਾਂ ਵੀ ਧਨ ਸੀ, ਕਹਿਣ ਲੱਗੀ ਹਰਪਾਲ ਗੁਰੂ ਸਾਹਿਬ ਵਾਸਤੇ ਤੋਤਾ ਲੈ ਲਓ ਤੇ ਇਸ ਬੱਚੀ ਦਾ ਡੋਲਾ ਇਸ ਤੋਤੇ ਵਾਲੇ ਨੂੰ ਦੇ ਦਿਓ। ਆਖੋ ਪਿਆਰ ਨਾਲ ਸਤਨਾਮ ਸ੍ਰੀ। ਭਾਈ ਹਰਪਾਲ ਤੋਤੇ ਵਾਲੇ ਕੋਲ ਪਹੁੰਚ ਗਿਆ, ਕਹਿਣ ਲੱਗਾ ਅਸੀਂ ਆਪਣੀ ਭੈਣ ਦਾ ਡੋਲਾ ਤਿਆਰ ਕਰਦੇ ਹਾਂ, ਇਹ ਤੋਤੇ ਦਾ ਪਿੰਜਰਾ
ਸਾਨੂੰ ਦੇ ਦਿਓ। ਪਰ ਇਹ ਇਤਨਾ ਕਠੋਰ ਸੀ ਤੋਤੇ ਵਾਲਾ, ਕਹਿਣ ਲੱਗਾ ਮੈਂ ਭੁੱਲ ਕੇ ਕਹਿ ਬੈਠਾ, ਇਹ ਤੋਤਾ ਅਜੇ ਵੀ ਬੜਾ ਮਹਿੰਗਾ ਹੈ, ਕੁਛ ਹੋਰ ਕੀਮਤ ਲੱਗੇਗੀ। ਕਹਿਣ ਲੱਗਾ ਹੋਰ ਕਿਤਨੀ ਕੀਮਤ ਲੱਗੇਗੀ? ਕਹਿੰਦਾ ਮੈਨੂੰ ਪਤਾ ਲੱਗਾ ਤੇਰੀ ਬੱਚੀ ਵੀ ਵਰਲੈਕ ਹੈ, ਤੈਨੂੰ ਉਹ ਵੀ ਡੋਲਾ ਦੇਣਾ ਪਵੇਗਾ। ਫਿਰ ਕਰਕੇ ਆ ਆਪਣੀ ਧਰਮ ਪਤਨੀ ਨੂੰ ਕਹਿਣ ਲੱਗਾ, ਤੇਰੀ ਕੁੱਖ ਸਫਲੀ ਹੋ ਜਾਏਗੀ, ਤੇਰੀ ਗੋਦ ਸਫਲੀ ਹੋ ਜਾਏਗੀ, ਜੇ ਤੇਰੀ ਬੱਚੀ ਗੁਰੂ ਦੇ ਕੰਮ ਆ ਜਾਏ। ਫਿਰ ਸਾਰੀ ਗੱਲ ਕਹਿ ਸੁਣਾਈ, ਪਰ ਇਸਤਰੀ ਵੀ ਤਾਂ ਗੁਰਸਿੱਖਾਂ ਦੀ ਬੱਚੀ ਸੀ। ਕਹਿਣ ਲੱਗੀ ਕੋਈ ਗੱਲ ਨਹੀਂ, ਇਹ ਰਿਸ਼ਤਾ ਵੀ ਦੇ ਦਿਓ, ਪਰ ਤੋਤੇ ਦਾ ਪਿੰਜਰਾ ਲੈ ਲਓ। ਸਤਸੰਗਤ ਗੁਰੂ ਵਾਸਤੇ ਇਹ ਸਿਦਕ ਦੀ ਪਰਖ ਹੋ ਰਹੀ ਹੈ। ਤੁਸੀਂ ਵੀ ਧਿਆਨ ਕਰਿਓ, ਕਦੇ ਸਿਦਕ ਦੀ ਪਰਖ ਹੋ ਜਾਏ ਤੇ ਡੋਲਿਓ ਨਾ। ਸਿਦਕ ਵਿੱਚ ਪੂਰਾ ਉਤਰਨਾ ਤਾਂ ਬੜਾ ਔਖਾ ਹੈ। ਭਾਈ ਹਰਪਾਲ ਜੀ, ਇਹਨਾਂ ਦੋਵਾਂ ਬੱਚੀਆਂ ਦੀ ਬਾਂਹ ਇਸ ਤੋਤੇ ਵਾਲੇ ਨੂੰ ਪਕੜਾ ਕੇ, ਤੋਤੇ ਦਾ ਪਿੰਜਰਾ ਲੈ ਕੇ ਉੱਥੇ ਪਹੁੰਚ ਗਏ ਜਿੱਥੇ ਹਜ਼ੂਰ ਦੀਵਾਨ ਸਜਾ ਕੇ ਬੈਠੇ ਸਨ। ਕਹਿਣ ਲੱਗਾ ਸੱਚੇ ਪਾਤਸ਼ਾਹ, ਐ ਤੋਤਾ ਜਿਸ ਤੋਤੇ ਨਾਲ ਆਪ ਜੀ ਗੱਲਾਂ ਕਰ ਰਹੇ ਸੋ, ਇਹੋ ਹੀ ਤੋਤਾ ਆਪ ਜੀ ਨੂੰ ਪਸੰਦ ਹੈ। ਦੀਵਾਨ ਸਜਿਆ ਹੋਇਆ, ਸੰਗਤ ਭਰੀ ਹੋਈ, ਸੱਚੇ ਪਾਤਸ਼ਾਹ ਪੁੱਛਦੇ ਨੇ ਭਾਈ ਹਰਪਾਲ ਤੋਤਾ ਕਿੰਨੇ ਦਾ? ਅੱਖਾਂ ਭਰ ਆਈਆਂ। ਕਹਿਣ ਲੱਗਾ ਸੱਚੇ ਪਾਤਸ਼ਾਹ, ਤੂੰ ਜਾਣੀ ਜਾਣੇ। ਹਜ਼ੂਰ ਕਹਿੰਦੇ ਨੇ ਭਾਈ ਹਰਪਾਲ, ਫਿਰ ਵੀ ਦੱਸ ਤਾਂ ਸਹੀ ਤੋਤੇ ਦੀ ਕੀਮਤ ਕਿੰਨੀ ਹੈ? ਕਹਿਣ ਲੱਗਾ ਸੱਚੇ ਪਾਤਸ਼ਾਹ, ਤੇਰੀ ਪਸੰਦ ਹੋਵੇ ਤੇ ਕੀਮਤ ਬੜੀ ਸਸਤੀ ਹੈ। ਤੋਤਾ ਬੜਾ ਸਸਤਾ ਹੈ, ਬੜੀ ਛੋਟੀ ਜੀ ਕੀਮਤ ਦੇ ਕੇ ਆਇਆ। ਭਾਈ ਹਰਪਾਲ ਦੀਵਾਨ ਵਿੱਚ ਸਜਿਆ ਬੈਠ ਗਿਆ। ਉਧਰ ਜਦੋਂ ਤੋਤੇ ਵਾਲਾ ਇਹਨਾਂ ਦੋਵਾਂ ਬੱਚੀਆਂ ਨੂੰ ਲੈ ਕੇ ਘਰ ਗਿਆ, ਇਹ ਦੋਵੇਂ ਬੱਚੀਆਂ ਜਪਜੀ ਸਾਹਿਬ ਦਾ ਪਾਠ ਕਰ ਰਹੀਆਂ ਸਨ। ਜਦੋਂ ਇਸ ਤੋਤੇ ਦੀ ਘਰਵਾਲੀ ਨੇ ਮਿੱਠੀ ਮਧੁਰ ਭਰੀ ਆਵਾਜ਼ ਵਿੱਚ ਇਹਨਾਂ ਬੱਚੀਆਂ ਤੋਂ ਜਪਜੀ ਸਾਹਿਬ ਦਾ ਪਾਠ ਸੁਣਿਆ ਤੇ ਕਹਿਣ ਲੱਗੀ, ਇਹ ਕੌਣ ਨੇ? ਕਹਿਣ ਲੱਗਾ, ਇੱਕ ਸਿੱਖ ਸੀ ਗੁਰੂ ਦਾ, ਮੈਂ ਉਸਨੂੰ ਠੱਗ ਕੇ ਲਿਆ। ਤੋਤੇ ਦਾ ਪਿੰਜਰਾ ਦੇ ਦਿੱਤਾ, ਇਹਨਾਂ ਦੋਵਾਂ ਨੂੰ ਲੈ ਕੇ ਆਇਆ, ਇਹ ਸਾਰੀ ਉਮਰ ਤੇਰੇ ਘਰ ਦੀਆਂ ਨੌਕਰਾਣੀਆਂ ਬਣ ਕੇ ਰਹਿਣਗੀਆਂ। ਇਸ ਦੀ ਧਰਮ ਪਤਨੀ ਦੀ ਚੀਖਾਂ ਨਿਕਲ ਆਈਆਂ, ਕਹਿਣ ਲੱਗੀ, ਪਾਪੀਆ, ਇਹ ਬਾਣੀ ਪੜਨ ਵਾਲੀਆਂ, ਇਹ ਗੁਰੂ ਦੀ ਬਾਣੀ ਪੜਨ ਵਾਲੀਆਂ ਬੱਚੀਆਂ ਮੇਰੇ ਘਰ ਦੀ ਨੌਕਰੀ ਕਰਨਗੀਆਂ, ਆ ਲੈ ਚਲੀਏ ਇਹਨਾਂ ਬੱਚੀਆਂ ਨੂੰ ਜਿੱਥੇ ਹਜ਼ੂਰ ਦੀਵਾਨ ਸਜਾ ਕੇ ਬੈਠੇ ਸਨ। ਉੱਥੇ ਇਹ ਪਹੁੰਚ ਗਏ, ਤੋਤੇ ਵਾਲੇ ਨੇ ਹੱਥ ਜੋੜ ਕੇ ਭੁੱਲ ਬਖਸ਼ਾਈ,
ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰੀ ਭੁੱਲ ਮਾਫ ਕਰ ਦਿਓ। ਤੇ ਭਾਈ ਹਰਪਾਲ ਨੂੰ ਹਜ਼ੂਰ ਕਹਿੰਦੇ ਭਾਈ ਹਰਪਾਲ ਇਹ ਤੇਰੀਆਂ ਬੱਚੀਆਂ ਤੇਰੇ ਕੋਲ ਆ ਗਈਆਂ ਨੇ। ਕਹਿਣ ਲੱਗਾ ਸੱਚੇ ਪਾਤਸ਼ਾਹ ਇਹ ਹੁਣ ਮੇਰੀਆਂ ਬੱਚੀਆਂ ਨਹੀਂ ਇਹ ਹੁਣ ਤੇਰੀਆਂ ਨੇ। ਤਾਂ ਸਤ ਸੰਗਤ ਉਸੇ ਭਰੇ ਦੀਵਾਨ ਵਿੱਚ ਹਜ਼ੂਰ ਨੇ ਫਿਰ ਆਵਾਜ਼ ਦਿੱਤੀ ਉੱਠੋ ਕੋਈ ਦੋ ਗੁਰਸਿੱਖ ਇੱਕ ਮੇਰੀ ਵੀਰੋ ਬੱਚੀ ਹੈ ਕਿਉਂਕਿ ਗੁਰੂ ਸਾਹਿਬ ਜੀ ਦੀ ਇੱਕ ਬੱਚੀ ਦਾ ਨਾਂ ਬੀਬੀ ਵੀਰੋ ਸੀ। ਇੱਕ ਮੇਰੀ ਵੀਰੋ ਬੱਚੀ ਹੈ ਤੇ ਦੋ ਬੱਚੀਆਂ ਮੇਰੀਆਂ ਇਹ ਨੇ। ਪਹਿਲਾਂ ਮੈਂ ਇਹਨਾਂ ਬੱਚੀਆਂ ਦੇ ਵਿਆਹ ਕਰਾਂਗਾ ਤੇ ਪਿੱਛੋਂ ਆਪਣੀ ਬੱਚੀ ਦਾ ਵਿਆਹ ਕਰਾਂਗਾ। ਸਤਸੰਗ ਦੋ ਗੁਰਸਿੱਖ ਉੱਠੇ ਉਹਨਾਂ ਦੇ ਨਾਲ ਇਹਨਾਂ ਬੱਚੀਆਂ ਦੇ ਰਿਸ਼ਤੇ ਹੋ ਗਏ। ਤਾਂ ਇਹ ਹੈ ਸਿਦਕ ਦੀ ਪਰਖ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਥਿਆਇਆ ਗਏ ਮਸਕਤ ਖਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਦ ਤੱਕ ਮੈਂ ਇਹ ਪੰਕਤੀ ਪੜ੍ਹਦਾ ਹਾਂ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਬੇਨਤੀ ਕੀਤੀ ਰਹਿੰਦਾ ਸਮਾਂ ਅੱਜ ਆਪਾਂ ਸਿਮਰਨ ਕਰਨਾ ਵਾਹਿਗੁਰੂ ਦਾ ਸਿਮਰਨ ਕਰਨਾ। ਬੇਨਤੀ ਕਰਾਂਗਾ ਜਿਹੜੇ ਸਿੰਘ ਸਿਮਰਨ ਕਰਨ ਵਾਲੇ ਨੇ ਉਹ ਸਾਡੇ ਕੋਲ ਆ ਜਾਣ। ਇਸ ਪੰਕਤੀ ਤੋਂ ਬਾਅਦ ਸਿਮਰਨ ਸ਼ੁਰੂ ਕਰਨਾ। ਇੱਕ ਬੇਨਤੀ ਹੋਰ ਕਰਾਂਗਾ ਕਿ ਸਾਧ ਸੰਗਤ ਦੇ ਵਿੱਚੋਂ ਕੋਈ ਵੀ ਗੁਰਮੁਖ ਪਿਆਰਾ ਕੋਈ ਬੱਚੀ ਕੋਈ ਬੀਬੀ ਉੱਠਣ ਦੀ ਕੋਸ਼ਿਸ਼ ਨਾ ਕਰਨਾ। ਇਹ ਵੀ ਅੱਜ ਇੱਕ ਨਵਾਂ ਦੁਕਾਨਦਾਰ ਕਹਿੰਦੇ ਨੇ ਇਹ ਖਾ ਕੇ ਵੇਖੋ ਤੁਸੀਂ ਰੋਜ਼ ਆਖਿਆ ਕਰੋਗੇ ਰੋਜ਼ ਖਰੀਦਿਆ ਕਰੋਗੇ ਤਾਂ ਗੁਰੂ ਬਖਸ਼ਿਸ਼ ਕਰੇ। ਆਓ ਪਹਿਲਾਂ ਇਹ ਪੰਕਤੀ ਪੜ੍ਹ ਲਈ।

0: ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ।
1: ਸੱਚੇ ਪਾਤਸ਼ਾਹ ਪਿਆਰੇ ਗੁਰੂਦੇਵ ਜੀ, ਇਸ ਪੌੜੀ ਦੇ ਵਿੱਚ ਜੋ ਵਿਚਾਰ ਸਾਨੂੰ ਸਮਝਾ ਰਹੇ ਹਨ, ਸਭ ਤੋਂ ਪਹਿਲਾਂ ਇਸ ਦੇ ਅਰਥ ਆਪ ਜੀ ਦੀ ਸੇਵਾ ਚ ਮੈਂ ਅਰਜ਼ ਕਰਾਂ। ਸੱਚਾ ਸਤਿਗੁਰ ਸੇਵ, ਸੱਚ ਸੰਭਾਲਿਆ, ਕਿਉਂਕਿ ਸਾਡੇ ਵਿਚਾਰ ਹੀ ਸੱਚ ਨੂੰ ਲੱਭਣ ਦੀ ਚੱਲ ਰਹੀ ਹੈ। ਸੱਚ ਕੀ ਹੈ? ਮਹਾਰਾਜ ਜੀ ਆਖਦੇ ਹਨ, ਉਹ ਸਿਰਫ ਸੱਚੇ ਸਤਿਗੁਰੂ ਦੀ ਸੇਵਾ ਕਰਕੇ, ਸੱਚੇ ਸਤਿਗੁਰੂ ਤੇ ਸ਼ਰਧਾ ਵਿਸ਼ਵਾਸ ਦੇ ਨਾਲ ਉਸਦੇ ਉਪਦੇਸ਼ ਨੂੰ ਮੰਨ ਕੇ ਅਤੇ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਸੱਚੇ ਸਤਿਗੁਰੂ ਨੂੰ ਆਪਣੀ ਜਿੰਦ ਜਾਨ ਨਾਲੋਂ ਵੀ ਪਿਆਰਾ ਬਣਾ ਕੇ ਜਦੋਂ ਅਸੀਂ ਸੇਵਾ ਕਰਦੇ ਹਾਂ, ਸੱਚਾ ਸਤਿਗੁਰ ਸੇਵ, ਤਾਂ ਜਾ ਕੇ ਸੱਚ ਸੰਭਾਲਿਆ, ਸੱਚ ਦੀ ਪ੍ਰਾਪਤੀ ਹੁੰਦੀ ਹੈ, ਸੱਚ ਦੀ ਜੋ ਅਚੀਵਮੈਂਟ ਹੁੰਦੀ ਹੈ, ਸੱਚ ਜੋ ਰਿਅਲਾਈਜ਼ਡ ਹੁੰਦਾ ਹੈ, ਸੱਚ ਜੋ ਹੈ ਉਹ ਲੱਭਦਾ ਹੈ, ਡਿਸਕਵਰ ਹੁੰਦਾ ਹੈ ਕਿ ਸੱਚ ਕੀ ਹੈ। ਸੱਚਾ ਸਤਿਗੁਰ ਸੇਵ, ਸੱਚ ਸੰਭਾਲਿਆ। ਉਸ ਤੋਂ ਬਾਅਦ ਮਹਾਰਾਜ ਜੀ ਆਖਦੇ ਹਨ, ਅੰਤ ਖਲੋਆ ਆਏ ਜੇ ਸਤਿਗੁਰ ਅੱਗੇ ਘਾਲਿਆ। ਸਤਿਗੁਰੂ ਦੇ ਅੱਗੇ ਜੋ ਵੀ ਕਿਸੇ ਨੇ ਘਾਲਣਾ ਕੀਤੀ ਹੈ, ਉਹ ਅੰਤ ਦੇ ਵਿੱਚ ਸਾਹਮਣੇ ਆ ਕੇ ਖਲੋ ਜਾਣੀ ਹੈ, ਜਿਸ ਤਰ੍ਹਾਂ ਦੀ ਕਿਸੇ ਨੇ ਕੀਤੀ ਹੈ, ਜਿਸ ਤਰ੍ਹਾਂ ਦੀ ਵੀ ਕਿਸੇ ਨੇ ਘਾਲਣਾ ਕੀਤੀ ਹੈ, ਉਹ ਕਹਿੰਦੇ ਸਾਡੇ ਅੱਗੇ ਆ ਜਾਣੀ ਹੈ। ਦਿਲੋਂ ਕੀਤੀ ਹੈ ਤਾਂ ਵੀ, ਅਗਰ ਲੋਕਾਚਾਰੀ ਵਜੋਂ ਕੀਤੀ ਹੈ ਤਾਂ ਵੀ, ਉੱਪਰਲੇ ਮਨੋਂ ਕੀਤੀ ਹੈ ਤਾਂ ਵੀ, ਡੂੰਘੀ ਪ੍ਰੀਤ ਦੇ ਨਾਲ ਆਪਾ ਵਾਰ ਕੇ ਕੀਤੀ ਹੈ ਤਾਂ ਵੀ। ਪਰ ਬਾਬਾ ਫਰੀਦ ਜੀ ਨੇ ਇੱਕ ਗੱਲ ਬਹੁਤ ਕਮਾਲ ਦੀ ਆਖੀ ਹੈ, ਕਹਿੰਦੇ ਫਰੀਦਾ ਦਰਵੇਸੀ ਗਾਖੜੀ, ਦਰਵੇਸ਼ ਹੋਣਾ, ਸਾਧੂ ਸੰਤ ਹੋਣਾ, ਰੂਹਾਨੀ ਮਾਰਗ ਤੇ ਚੱਲਣਾ ਬਹੁਤ ਮੁਸ਼ਕਲ ਹੈ, ਆਮ ਦੁਨੀਆ ਚੱਲਦੀ ਨਹੀਂ ਹੈ ਕਿਉਂਕਿ ਬਹੁਤ ਮੁਸ਼ਕਲ ਹੈ। ਫਰੀਦਾ ਦਰਵੇਸ਼ੀ ਗਾਖੜੀ ਚੋਪੜੀ ਪ੍ਰੀਤ, ਕਹਿੰਦੇ ਜਿਹੜੀ ਸਾਡੀ ਪ੍ਰੀਤ ਹੈ ਇਹ ਚੋਪੜੀ ਚੋਪੜੀ ਹੈ, ਉਪਰੋਂ ਉਪਰੋਂ ਹੈ, ਅਸਲ ਨਹੀਂ ਹੈ। ਫਰੀਦਾ ਦਰਵੇਸੀ ਗਾਖੜੀ ਚੋਪੜੀ ਪ੍ਰੀਤ, ਸਾਡੇ ਸਾਹਮਣੇ ਸਿੱਧ ਹੁੰਦਾ ਹੈ ਦੁਨੀਆਂ ਦੇ ਵਿੱਚ ਅਤਿਅੰਤ ਤਫਾ ਕਿ ਜਿਹੜੀ ਸਾਡੀ ਪ੍ਰੀਤ ਹੁੰਦੀ ਹੈ, ਸਾਡਾ ਪਿਆਰ ਹੁੰਦਾ, ਉਹ ਕਿਤਨਾ ਚੋਪੜਿਆ ਚੋਪੜਿਆ ਹੁੰਦਾ ਹੈ। ਅਸਲੀਅਤ ਚ ਅੰਦਰੋਂ ਅਸੀਂ ਕੁਝ ਹੋਰ ਸੋਚਦੇ ਹਾਂ, ਦਿਖਾਲਦੇ ਸੀ ਕੁਝ ਹੋਰ। ਪਰ ਮਹਾਰਾਜ ਜੀ ਆਖਦੇ ਹਨ, ਉਹ ਸਤਿਗੁਰੂ ਦੇ ਅੱਗੇ ਸਾਹਮਣੇ ਜਾ ਕੇ ਖਲੋਆ, ਸਤਿਗੁਰੂ ਦੇ ਸਾਹਮਣੇ ਪ੍ਰਗਟ ਹੋ ਜਾਣਾ ਹੈ। ਅੰਤ ਖਲੋਆ ਆਏ ਜੇ ਸਤਿਗੁਰ ਅੱਗੇ ਘਾਲਿਆ। ਸਤਿਗੁਰੂ ਦੇ ਅੱਗੇ ਜੋ ਵੀ ਕਿਸੇ ਨੇ ਘਾਲਣਾ ਕੀਤੀ ਹੈ, ਉਹ ਜਿਸ ਤਰ੍ਹਾਂ ਦੀ ਕੀਤੀ ਹੈ, ਉਸ ਤਰ੍ਹਾਂ ਦੀ ਕਹਿੰਦੇ ਅਖੀਰ ਦੇ ਵਿੱਚ ਜਾ ਕੇ ਇਨਸਾਨ ਜਦੋਂ ਸਰੀਰ ਛੋੜਦਾ ਹੈ ਤਾਂ ਇਸ ਦੇ ਸਾਹਮਣੇ ਆ ਕੇ ਖਲੋ ਜਾਂਦੀ ਹੈ, ਉਸ ਦੇ ਅਨੁਸਾਰ ਇਸ ਨੂੰ ਫਲ ਮਿਲਦਾ ਹੈ। ਪਰ ਜਿਨ੍ਹਾਂ ਨੇ ਸਹੀ ਤਰ੍ਹਾਂ ਘਾਲਣਾ ਕੀਤੀ ਹੈ, ਮਹਾਰਾਜ ਜੀ ਕਹਿੰਦੇ ਹਨ, ਕੋਹੇ ਨਾ ਸਕੇ ਜਮਕਾਲ, ਉਹਨਾਂ ਨੂੰ ਜਮਕਾਲ ਜੋ ਹੈ ਉਹ ਛੋਹ ਨਹੀਂ ਸਕਦਾ।

ਦਾ ਰਖਵਾਲਿਆ, ਅਕਾਲ ਪੁਰਖ ਵਾਹਿਗੁਰੂ ਉਹਨਾਂ ਦਾ ਰਖਵਾਲਾ ਹੁੰਦਾ ਹੈ। ਕਿਉਂਕਿ ਗੁਰਸਾਖੀ ਜੋਤ ਜਗਾਏ, ਗੁਰੂ ਦੀ ਸਾਖੀ ਦਾ ਮਤਲਬ ਹੁੰਦਾ ਹੈ ਸਿੱਖਿਆ। ਗੁਰੂ ਦੀ, ਮਹਾਰਾਜ ਜੀ ਦੀ, ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਮੰਨ ਮੰਨ ਕੇ ਕਮਾ ਕਮਾ ਕੇ, ਕਹਿੰਦੇ ਹਨ ਉਹਨਾਂ ਨੇ ਆਪਣੇ ਅੰਦਰ ਰੂਹਾਨੀਅਤ ਦਾ ਦੀਵਾ ਬਾਲ ਲਿਆ। ਗੁਰਸਾਖੀ ਜੋਤ ਜਗਾਏ, ਗੁਰੂ ਦੀ ਸਿੱਖਿਆ ਦੇ ਨਾਲ ਆਪਣੇ ਅੰਦਰ ਵਾਹਿਗੁਰੂ ਦੀ ਜੋਤ ਜਗਾ ਲਈ, ਵਾਹਿਗੁਰੂ ਦੀ ਜੋਤ ਪ੍ਰਗਟ ਕਰ ਲਈ। ਉਹਨਾਂ ਦੇ ਅੰਦਰ ਉਹ ਜੋਤ, ਉਹ ਰੋਸ਼ਨੀ, ਉਹ ਵਿਜ਼ਡਮ, ਉਹ ਇੰਟੈਲੀਜੈਂਸ ਪ੍ਰਗਟ ਹੋ ਗਈ ਹੈ, ਜਿਹੜੀ ਇੰਟੈਲੀਜੈਂਸ ਇਹ ਸਾਰੀ ਰਚਨਾ ਨੂੰ ਬਣਾਉਂਦੀ। ਉਹ ਅਕਲ ਭਾਵ ਰੱਬ ਦੀ ਅਕਲ, ਰੱਬ ਦੀ ਜੋਤ, ਉਹ ਰੱਬੀ ਰੋਸ਼ਨੀ, ਕਹਿੰਦੇ ਗੁਰੂ ਦੀ ਸਿੱਖਿਆ ਨੂੰ ਮੰਨ ਕੇ, ਕਮਾ ਕੇ, ਉਸ ਉੱਤੇ ਚੱਲ ਕੇ ਉਹਨਾਂ ਨੇ ਆਪਣੇ ਅੰਦਰ ਜੋਤ ਜਗਾ ਲਈ ਤੇ ਉਹ ਦੀਵਾ ਬਾਲ ਲਿਆ, ਜਿਸ ਨੂੰ ਅਸੀਂ ਆਖ ਸਕਦੇ ਹਾਂ ਰੱਬੀ ਦੀਵਾ। ਰੱਬ ਆਪਣੇ ਆਪ ਚ ਇੱਕ ਦੀਵਾ ਹੈ, ਰੱਬ ਆਪਣੇ ਆਪ ਚ ਇੱਕ ਜੋਤ ਹੈ, ਇੱਕ ਚਿਰਾਗ ਹੈ। ਕਹਿੰਦੇ ਉਹ ਚਿਰਾਗ ਉਹਨਾਂ ਨੇ ਆਪਣੇ ਅੰਦਰ ਜਗਾ ਲਿਆ। ਹੁਣ ਇਮੈਜਿਨ ਕਰੋ ਉਸ ਇਨਸਾਨ ਦੀ ਅਵਸਥਾ ਕੀ ਹੋਏਗੀ, ਜਿਸ ਇਨਸਾਨ ਨੇ ਆਪਣੇ ਅੰਦਰ ਉਸ ਪਰਮਾਤਮਾ ਦੀ ਜੋਤ ਜਗਾ ਲਈ, ਉਸ ਪਰਮਾਤਮਾ ਰੂਪ ਦੀਵਾ ਜਿਸ ਨੇ ਆਪਣੇ ਅੰਦਰ ਜਗਾ ਲਿਆ, ਉਸ ਦੀ ਅਕਲ ਨੂੰ ਕੋਈ ਬੰਦਾ ਮੈਜਰ ਕਰ ਸਕਦਾ ਹੈ? ਉਸ ਦੇ ਵਿਚਾਰਾਂ ਦੇ ਨਾਲ ਆਮ ਸਧਾਰਨ ਇਨਸਾਨ ਦੇ ਵਿਚਾਰਾਂ ਦਾ ਕੋਈ ਜੋੜ ਮੇਲ ਹੋ ਸਕਦਾ ਹੈ? ਉਸ ਬੰਦੇ ਦੀ ਸਮਝ ਹੀ ਨਹੀਂ ਪੈਂਦੀ ਦੁਨੀਆਂ ਨੂੰ। ਇਹੀ ਕਾਰਨ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਵੀ ਲੋਕਾਂ ਨੂੰ ਸਮਝ ਘੱਟ ਹੀ ਪੈਂਦੀ ਸੀ। ਅੱਜ ਕਿਹੜਾ ਪੈਂਦੀ ਹੈ? ਉਦੋਂ ਤਾਂਹੀਓ ਮਹਾਰਾਜ ਜੀ ਨੂੰ ਲੋਕ ਕੁਰਾਹੀ ਆਖਦੇ ਸਨ ਕਿ ਲੋਕਾਂ ਨੂੰ ਕੁਰਾਹੇ ਪਾ ਰਿਹਾ। ਹੁਣ ਗੁਰੂ ਨਾਨਕ ਦੇਵ ਜੀ ਵਰਗੀ ਸ਼ਖਸੀਅਤ ਕੁਰਾਹੇ ਪਾ ਸਕਦੀ ਹੈ? ਪਰ ਲੋਕ ਮਹਾਰਾਜ ਜੀ ਨੂੰ ਆਖਦੇ ਸਨ ਇਹ ਲੋਕਾਂ ਨੂੰ ਕੁਰਾਹੇ ਪਾ ਰਿਹਾ, ਕੁਰਾਹੀ ਆਖਦੇ ਸਨ, ਕਿਉਂਕਿ ਮਹਾਰਾਜ ਜੀ ਦੀ ਸਮਝ, ਮਹਾਰਾਜ ਦੀ ਵਿਚਾਰ ਉਹਨਾਂ ਦੇ ਸਮਝ ਚ ਨਹੀਂ ਸੀ ਆ ਰਹੀ ਕੀ ਕਹਿ ਰਹੇ। ਜਿਹੜੇ ਆਪ ਕੁਰਾਹੇ ਪਏ ਹੋਏ ਸਨ ਉਹ ਮਹਾਰਾਜ ਜੀ ਨੂੰ ਕਹਿੰਦੇ ਸਨ ਇਹ ਲੋਕਾਂ ਨੂੰ ਕੁਰਾਹੇ ਪਾ ਰਿਹਾ। ਮਹਾਰਾਜ ਜੀ ਆਖਦੇ ਹਨ ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ, ਗੁਰੂ ਦੀ ਸਿੱਖਿਆ ਦੇ ਨਾਲ ਆਪਣੇ ਅੰਦਰ ਉਹ ਪਰਮੇਸ਼ਵਰ ਦਾ ਦੀਵਾ ਬਾਲਿਆ, ਜਿਸ ਨੂੰ ਬਾਣੀ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਆਖਿਆ ਹੈ, ਕਹਿੰਦੇ ਸ਼ਬਦ ਦੀਪਕ ਵਰਤੇ ਤੇ ਲੋਏ। ਕਹਿੰਦੇ ਤਿੰਨਾਂ ਹੀ ਲੋਕਾਂ ਦੇ ਵਿੱਚ, ਤਿੰਨਾਂ ਭਵਨਾਂ ਦੇ ਵਿੱਚ, ਧਰਤੀ ਦੇ ਵਿੱਚ, ਜਲ ਦੇ ਵਿੱਚ, ਆਕਾਸ਼ ਦੇ ਵਿੱਚ, ਹਰ ਥਾਂ ਤੇ ਇੱਕ ਦੀਵਾ ਜਗਦਾ ਹੈ ਰੱਬ ਦੀ ਜੋਤ ਦਾ, ਉਸਨੂੰ ਸ਼ਬਦ ਆਖਿਆ। ਸ਼ਬਦ ਰੂਪ ਦੀਵਾ ਕਹਿੰਦੇ ਹਰ ਥਾਂ ਤੇ ਜਗ ਰਿਹਾ ਹੈ, ਭਾਵ ਪਰਮਾਤਮਾ ਦੀ ਹੋਂਦ ਹਰ ਥਾਂ ਤੇ ਜਗਮਗਾ ਰਹੀ ਹੈ। ਸਾਡੇ ਸਾਰਿਆਂ ਦੇ, ਸਾਡੇ ਵੀ ਸਭਨਾਂ ਦੇ ਅੰਦਰੋਂ ਦੀ ਜੋਤੀ ਹੈ, ਪਰ ਨਾ ਸਾਨੂੰ ਉਸਦੀ ਸਮਝ ਹੈ, ਨਾ ਸਾਨੂੰ ਉਸਦੀ ਕੋਈ ਪਹਿਚਾਣ ਹੈ। ਤੇ ਗੁਰੂ ਮਹਾਰਾਜ ਨੇ ਬਾਣੀ ਚ ਸਾਡਾ ਹਸ਼ਰ ਦੱਸਦਿਆਂ ਹੋਇਆਂ ਇਹ ਵੀ ਆਖਿਆ ਹੈ ਕਿ ਜੀ ਕੀ ਜੋਤ ਨਾ ਜਾਣੇ ਕੋਈ। ਭਾਵ ਸਾਡੇ ਜੀ ਚ, ਸਾਡੇ ਅੰਦਰ ਇੱਕ ਜੋਤ ਹੈ ਅਕਾਲ ਪੁਰਖ ਵਾਹਿਗੁਰੂ ਦੀ, ਕਹਿੰਦੇ ਪਰ ਉਹਨੂੰ ਕੋਈ ਨਹੀਂ ਜਾਣਦਾ, ਹੈ ਸਾਡੇ ਅੰਦਰ ਹੀ ਪਰ ਉਸਨੂੰ ਕੋਈ ਨਹੀਂ ਜਾਣਦਾ। ਅਸੀਂ ਉਸ ਤੋਂ ਦੂਰ ਦੂਰ ਦੂਰ ਦੂਰ ਹੀ ਰਹਿੰਦੇ, ਹਨੇਰੇ ਚ ਰਹਿੰਦੇ। ਮਹਾਰਾਜ ਜੀ ਉਹ ਜੋਤ ਸਾਡੇ ਜੀਵਨ ਚ ਕਿਵੇਂ ਪ੍ਰਗਟ ਹੋਵੇ? ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ, ਇਸਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਾਖੀ ਨਾਲ, ਸਾਖੀ ਮੈਨੇ ਕਹਾਣੀ ਨਹੀਂ, ਸਾਖੀ ਦਾ ਮਤਲਬ ਸਿੱਖਿਆ। ਕਹਿੰਦੇ ਗੁਰੂ ਦੀ ਸਿੱਖਿਆ ਦੇ ਨਾਲ ਉਹ ਜੋਤ ਸਾਡੇ ਜੀਵਨ ਦੇ ਵਿੱਚ ਪ੍ਰਗਟ ਹੋ ਸਕਦੀ ਹੈ, ਤਾਂ ਜਾ ਕੇ ਅਸੀਂ ਸਹੀ ਸੋਚ ਸਕਦੇ ਹਾਂ, ਸਹੀ ਕਰਮ ਕਰ ਸਕਦੇ ਹਾਂ। ਉਤਨੀ ਦੇਰ ਤੱਕ ਸਾਡੀ ਮਤ ਵੀ ਅੰਧੇਰੇ ਚ ਰਹਿੰਦੀ ਹੈ ਅਤੇ ਸਾਡਾ ਮਨ ਵੀ ਅੰਧਾ ਰਹਿੰਦਾ ਹੈ ਅਤੇ ਸਾਡੇ ਕਰਮ ਵੀ ਅੰਧੇ ਰਹਿੰਦੇ ਹਨ ਅਤੇ ਅਸੀਂ ਅੰਧੇਰੇ ਦੇ ਵਿੱਚ ਹੀ ਆਪਣਾ ਜੀਵਨ ਗੁਜ਼ਾਰਦੇ ਹਾਂ। ਅਤੇ ਅੰਧੇਰੇ ਚ ਜੀਵਨ ਜਦੋਂ ਗੁਜ਼ਾਰਦੇ ਹਾਂ, ਜੋ ਕਰਦੇ ਹਾਂ ਉਸ ਦੇ ਵਿੱਚ ਅੰਧੇਰਾ ਹੁੰਦਾ ਹੈ। ਗੁਰੂ ਬਾਬਾ ਜੀ ਆਖਦੇ ਹਨ ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ, ਗੁਰੂ ਦੀ ਸਿੱਖਿਆ ਨੂੰ ਅੰਦਰ ਜਗਾ ਕੇ ਦੀਵਾ ਬਾਲ ਲਿਆ। ਪਰ ਜਿਹੜੇ ਮਨਮੁੱਖ ਹਨ, ਆਪਣੇ ਮਨ ਦਾ ਸੁਭਾਅ ਨਹੀਂ ਛੱਡਦੇ,
अपने मन दे संस्कार नहीं छड़ दे, अपनी थिंकिंग दे उते इतने स्टबन हन कि उसनु तब्दील नहीं कर दे, जो वो सोचते हन कि ए सही है बस उसे नहीं सही समझते हन, उन्होंने मनमुख आख्या है। कहते मनमुख विण ना आवे कूड़ियार, नाम तो बिना उन्होंने जीवन हन अते वो बहुत ही कूड़े झूठे लोग हन। फिर है बेतालिया, बेतालिया का मतलब हुंदा है जिसका कोई पता ही ना होवे, जो अवारागर्द फिरदा होवे, फिर है बेतालिया जिससे कोई लगाम ना होवे, कोई डिसिप्लिन ना होवे। अगे चल के आखते हैं महाराज जी ने आज शब्द बहुत सच्चाई भरिया है और सख्त भी है। इस पौड़ी महाराज जी ने जो कुछ बख्शा है बहुत डूंगिया विचार अंतियां हैं। केंद्र पशु मानस चंप लेटे, केंद्र ये जड़े मानस इंसान दिसते हैं ना थां थां ते, सारी सोसायटी जो असि जिसनू ह्यूमन सोसायटी आखते हैं, ये जड़े केंद्र मानस दिसते हैं ना ये केंद्र हन पशु ही। एक गुरु बाबा नानक देव जी के वचन हैं, पशु हन पशु पर मानस चम लपेटे, इन्हों से जी चमड़ी लपेटी वह सिर्फ मानस की है, उस शकल सूरत असं कह दें कि यह मानस है पर हन ये पशु ही, क्योंकि पशुओं वाले ही कम हैं, पशुओं नालों वध के तो ज्यादा कोई जीवन है नहीं। पशु का जीवन भी खाण पीण सौन बच्चे पैदा करने तक ही होंदा है, वह भी अपने खाण पीण लिए इकट्ठा करता है, दूसरों का हक भी अगर उन्होंने मिल जाए तो भी वह खो लेता है, यही काम इंसान करता है, और इंसान की करता है। कहते पशु मानस चंप लेटे, ये मेरे वचन मेरा कहना नहीं है, सो मेरे ना नाराज ना कितने हो जाएगा, ये गुरु साहब ने आख्या है। कहते पशु मानस चम लपेटे, कहते पशु हन देखण, लेकिन चमड़ी जड़ी है वह सिर्फ मानस की है, अंदरों काले आ, अंदरों काले हन, अंदर इन्हों के कालक है, अपनी ही कालक करके दूसरे भी इन्हों काले नजर आते हैं, जिसका दिल अपना गंदा हो उसनू दूसरे के भी गंदगी नजर आती है, जिदा की दृष्टि होंगी है उदा का ही दिसता हों, जो बार है जो सू दिसता है वह साड़ी अपनी दृष्टि के उत्ते निर्भर करता है कि साड़ी दृष्टि किस तरह की है। अगर साड़ी अपनी ही दृष्टि शक्की मिजाज है, साड़ी अपनी ही दृष्टि अगर गंदी है, उसके अपने अंदर ही मैल है, तो फिर उसनू दूसरों के भी मैल नजर आएगी, क्योंकि उन्होंने लगेगा कि दूसरे भी यही मेरे वर्ग ही हैं, जैसी मनसा तैसी दशा। महाराज जी आखते हैं पशु मानस चंप लेटे अंदरों काले, कहते पशु हैं सिर्फ देखने मानस लगते हैं अंदरों काले हैं। और महाराज जी ने यह जी गल एक थां पर नहीं कही, एक थां पर नहीं कही, कहते करतूत पशु की मानस जात, करतूत यदि पशुओं वर्गी है, जात यदि इंसान की है। सारी उम्र कहते गुरमत का उपदेश सुनता होया भी पशु का पशु बनया रहता है, आ होर भी हैरानी की गल है। चलो पशु तो बेचारे माफ कर दिता जा सकता है, क्योंकि उन्होंने कड़ा गुरमत सुन मिलती है, किसे पशु कदे पाठ सुन मिलया, किसे पशु कदे साध संगत मिली, किसे पशु कदे कोई धार्मिक ग्रंथ का मौका पढ़न का मौका मिलया, किसे पशु कदे कीर्तन सुन का मौका मिलया, किसे पशु व्याख्या सुन का मौका मिलया। पशु तो माफ किया जा सकता है, क्योंकि पशु तो कुछ भी नहीं मिलया,

ਬੰਦੇ ਜਗਤ ਦੇ ਉਧਾਰ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖਸਮ ਕੀ ਬਾਣੀ ਨੂੰ ਰਾਗਾਤਮਕ ਸੰਗੀਤ ਪੱਤੀ ਗੁਰਮਤ ਸੰਗੀਤ ਨਾਲ ਗਾਵਿਆ ਅਤੇ ਸ਼ਬਦ ਕੀਰਤਨ ਦੀ ਪ੍ਰਥਾ ਚਲਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੂਹ ਬਾਣੀ ਵੱਖ ਵੱਖ ਰਾਗਾਂ ਤੇ ਰਾਗ ਪ੍ਰਕਾਰਾਂ ਵਿੱਚ ਨਿਬੱਧ ਕੀਤੀ ਗਈ ਹੈ। ਰਾਗ ਗੌੜੀ ਅਤੇ ਇਸ ਦੇ ਵਿਭਿੰਨ ਪ੍ਰਕਾਰ ਵਿਸ਼ਵ ਸੰਗੀਤ ਵਿੱਚ ਆਪਣੀ ਪਹਿਲੀ ਅਦੁੱਤੀ ਤੇ ਨਵੇਕਲੀ ਮਿਸਾਲ ਹਨ। ਰਾਗ ਗੌੜੀ ਸੰਬੰਧੀ ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ, ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿੱਤ ਕਰੇ, ਭਾਣੈ ਚੱਲੈ ਸਤਿਗੁਰੂ ਕੈ ਐਸਾ ਸਿਗਾਰ ਕਰੇ। ਵਿਸਮਾਦ ਨਾਦ ਵੱਲੋਂ ਮੁੱਖ ਰਾਗ ਗੌੜੀ ਅਤੇ ਉਸ ਦੇ 11 ਪ੍ਰਕਾਰਾਂ ਵਿੱਚ ਸ਼ਬਦ ਕੀਰਤਨ ਦੇ 3 ਆਡੀਓ ਕੈਸਟਸ ਆਪ ਸਭ ਦੀ ਸੇਵਾ ਵਿੱਚ ਭੇਟ ਹਨ। ਰਾਗ ਗੌੜੀ ਭੈਰਵ ਅੰਗ ਵਿੱਚ ਰਿਸ਼ਭ ਧੈਵਤ ਕੋਮਲ ਅਤੇ ਬਾਕੀ ਸੁਰ ਸ਼ੁੱਧ ਲੱਗਦੇ ਹਨ। ਇਸ ਰਾਗ ਦੇ ਆਰੋਹ ਵਿੱਚ ਧੈਵਤ ਵਰਜਿਤ ਹੈ। ਇਸ ਰਾਗ ਦੀ ਜਾਤੀ ਸ਼ਾੜਵ ਸੰਪੂਰਨ, ਸਮਾਂ ਰਾਤ ਦਾ ਪਹਿਲਾ ਪੈਰ ਵਾਦੀ ਰਿਸ਼ਭ ਅਤੇ ਸੰਵਾਦੀ ਪੰਚਮ ਹੈ। ਇਸ ਰਾਗ ਵਿੱਚ ਸਾਧੋ ਮਨ ਕਾ ਮਾਨ ਤਿਆਗੋ ਸ਼ਬਦ ਦਾ ਗਾਇਨ ਕਰ ਰਹੇ ਹਨ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ।